ਮੁਸਲਮਾਨਾਂ ਸਿਫਤ ਸਰੀਅਤ ਤੋਂ ਪੜ ਪੜ ਕਰੇ ਵਿਚਾਰ, ਬੰਦੇ ਸਿਜ ਪਵੇ ਵਿੱਚ ਬੰਦੇ ਵੇਖਣ ਕੋ ਜਿਦਾਰ, ਹਿੰਦੂ ਸਲਾਹੀ ਸਲਾਹ ਦਰਸ਼ਨ ਰੂਪੀ ਅਪਾਰ।

ਜੇ ਮੁਹੱਕਾ ਘਰ ਮੁਹੇ ਘਰ ਮੇ ਪਿਤਰੀ ਦੇ ਆਗੇ ਵਸ ਜਾਣੀਐ ਪਿਤਰੀ ਚੋਰ ਕਰੇ ਵੱਡੀਏ ਹੱਥ ਦਲਾਲ ਕੇ ਮੁਸਫੀ ਕਰੇ ਨਾ ਨਿਕ ਅੱਗੇ ਸੋ ਮਿਲਿਆ ਜੇ ਖੱਟੇ ਕਹਾਣੀ ਤੇ ਮਹਿਲਾ ਪਹਿਲਾ

ਸਿਉ ਤੁੰਗੜੇ ਆਪ ਥੁਕਾ ਪਈਆਂ ਤਿਤ ਜਿਤ ਮੁਖ ਨਾਮ ਨਾ ਉਚਰੈ ਬਿਨਾਂ ਵਿਰਸ ਖਾਏ ਨਾਨਕ ਇਹ ਜਾਣੀਏ ਤਿਤ ਮੁਖ ਥੁਕਾ ਪਾਏ ਮਹਿਲਾ ਪਹਿਲਾ ਭੰਡ ਜਮੀਏ ਪੜ

ਜਿਵੇਂ ਰਾਸ ਪੌੜੇ ਚੱਕ ਲੱਗੇ ਚੱਕਰੀ ਜੇ ਚੱਲੇ ਕਿਸਮੇ ਭਾਏ ਹੋਰ ਮਤ ਤਸਨੋ ਅਗਲੇ ਵਜੋਂ ਜੁਣਾ ਖਾਏ ਖਸਮ ਕਰੇ ਬਰਾਬਰੀ ਫਿਰ ਘਰ ਅੰਦਰ ਪਾਏ ਵਜੋ ਗੋਇਆ ਗੱਲਾਂ ਵੇ ਮੈਂ ਪਾਣਾ ਖਾਏ ਜਿਸ ਦਾ ਦਿੱਤਾ ਖਾਵਣਾ ਤਿਸਕੇ ਸ਼ਬਾਸ ਨਾਲ ਘੁੰਮਣਾ ਚੱਲੇ ਨਾਲ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ।

जो तो प्रेम खिलन का चाहूं।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

0: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਹਮੇ ਅੰਧਲੇ ਅੰਧ ਬਿਖੈ ਬਿਖ ਰਾਤੇ ਕਿਉਂ ਚੱਲੈ ਗੁਰ ਚਾਲੀ ਸਤਿਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੈ ਆਪਨ ਪਾਲੀ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰੱਖੋ ਰੱਖਣ ਹਾਰ ਦਿਆਲਾ ਨਾਨਕ ਘਰ ਕੇ ਗੋਲੇ ਗਿਆਨ ਧਿਆਨ ਕਿਛ ਕਰਮ ਨ ਜਾਣਾ ਨਾਹਿਨ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਵੋ ਬਿਖਮ ਨਦੀ ਜਾਇ ਤਰਨੀ ਡੰਡੋਤ ਬੰਦਨ ਅਨਕ ਵਾਰ ਸਰਬ ਕਲਾ ਸਮਰੱਥ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ। ਪਰਮ ਸਤਿਕਾਰਯੋਗ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਵਿੱਤਰ ਸਥਾਨ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਸਤਸੰਗੀ ਜਨੋ, ਸਤਿਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਅਦਬ ਪਿਆਰ ਸਤਿਕਾਰ ਦੇ ਨਾਲ ਕੀਰਤਨ ਰੂਪ ਵਿੱਚ ਗੁਰਬਾਣੀ ਦਾ ਲਾਹਾ ਪ੍ਰਾਪਤ ਕੀਤਾ ਹੈ। ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਦਾ ਇਹ ਸਮਾਂ ਹੈ। ਬੜੇ ਹੀ ਪਿਆਰ ਸਤਿਕਾਰ ਨਾਲ ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤਾ। ਪਵਿੱਤਰ ਬਾਣੀ ਦੀ ਵਿਚਾਰ ਨਾਲ ਜੁੜਨ ਲਈ ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਗੁਰੂ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਵਿੱਚ ਜੁੜਨ ਦਾ ਯਤਨ ਕਰੀਏ। ਸਤਿਗੁਰੂ ਜੀ ਅੱਜ ਦੇ ਸ਼ਬਦ ਦੇ ਰਾਹੀਂ ਮਨੁੱਖੀ ਦੁਨਿਆਵੀ ਜੀਵਾਂ ਨੂੰ ਜੋ ਸਮਝਾਉਣਾ ਚਾਹੁੰਦੇ ਹਨ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ।
1: ਵਡ ਹੰਸ ਮਹਲਾ ਪਹਿਲਾ ਜਮ ਮਾਰਗ ਪੰਥ ਨਾ ਸੁਝਈ

0: न भोजन प्रकरुवा।
1: आप जी रोजाना इस अस्थान तो अमृतमयी बाणी दी लड़ीवार शब्द विचार दा लाहा प्राप्त करदे आ रहे हो। वडहंस राग दे विच गुरु नानक साहब जी ने जो पावन शब्द उच्चारण किया, गुरु ग्रंथ साहिब महाराज जी की पवित्र बाणी पावन अंग 581 दे उपर सुभाईमान है। शब्द विच गुरु नानक साहब जी कृपा करते ने, ये पावन शब्द विच आरंभ वालियां पंक्तियां हन। जिन जग सिरज समाया सो साहिब कुदरत जानोवा। अज इथों ये शब्द जिहड़ा है वो शुरू हुंदा है। गुरु नानक साहिब महाराज जी कृपा करदे ने, जिन जिसने जग सिरज सिरजिया है, सिरज के समाया। पहले कादर ने कुदरत नूं सिरजिया और फिर कुदरत दे विच आप समा गया। ये वडियाई है अकाल पुरख परमेश्वर वाहिगुरु जी दी। इसलिए असी जदों परमात्मा दी परिभाषा नूं समझण दा यतन करदे हां ते रोजाना असी पाठ विच ये पढ़दे हां, कर्ता पुरख ये सृष्टि नूं साजण वाला कर्ता परमेश्वर है। पुरख तो भाव कि इस सृष्टि नूं साज के, कुदरत नूं साज के, फिर वह इस कुदरत विच ही आप समा गया, उदे तो वक्ख नहीं होया। ये नहीं कि कुदरत नूं साज के ते परमेश्वर ने अपना एक वक्खरा कोई थां टिकाणा बना लिया, नहीं, कुदरत दे विच ही समा गया। इसलिए करता पुरख। बड़ी बार ये विचार हो चुकी है कि जदों असी कुदरत विच देखिए बनाउन वाला आप किते हुंदा है ते जो उन्हें बनाया वो किते होर हुंदा है। किसान खेतां दे विच मेहनत करके फसल तैयार करदे आ, पर वो फसल दे नाल ही नहीं रहिंदे। फसल अगे पक के तैयार हो के अगे चली जांदी है ते तैयार करन वाला पिछे रह जांदा है। किसान जिहड़ा है वो अनाज पैदा करदा है पर उन्हूं खाण वाले अगों किन्ने हुंदे ने। उदा पैदा कीता होया अनाज अगां तो अगां किते पहुंच जांदा है पर पैदा करन वाला पिछे रह जांदा है। इस तरह ये जिन्नियां भी मशीनरियां तुसी देख रहे हो ये बनाउन वाला कोई होर है पर चलाउन वाला कोई होर है। बना कोई रहा है, चला कोई रहा है। कपड़ा तैयार किसी ने किया है पर इनू पहन के हंडा कोई होर रहा है। बहुत ने ऐसिया विचारां, मिस्त्री कारीगर आउंदे ने बिल्डिंग बनाउंदे ने पर वो बिल्डिंग दे विच रह नहीं जांदे, बना के चले जांदे ने। रहण वाला कोई होर हुंदा है। पर जदों करते ने कुदरत नूं साजिया ते वो साज के पिछा नहीं रह गया जां कोई अलग वक्खरा नहीं हो गया। परमेश्वर ने जदों ये सृष्टि साजी है वो इस कुदरत इस सृष्टि दे विच ही समा गया। कण कण दे विच वासा है। किवें समा गया? ਜਿਵੇਂ ਫੁੱਲ ਦੇ ਵਿੱਚ ਖੁਸ਼ਬੂ ਸਮਾਈ ਹੋਈ ਹੈ। ਹੁਣ ਫੁੱਲ ਦਿਸਦਾ ਪਰ ਖੁਸ਼ਬੂ ਨਹੀਂ ਦਿਸਦੀ, ਕੁਦਰਤ ਦਿਸਦੀ ਹੈ ਪਰ ਕਾਦਰ ਨਹੀਂ ਦਿਸਦਾ, ਕਿਉਂਕਿ ਉਹ ਸਰਗੁਣ ਵੀ ਹੈ ਅਤੇ ਨਿਰਗੁਣ ਵੀ ਹੈ। ਇਹ ਸਾਨੂੰ ਅਸੀਂ ਆਪਣੇ ਵੱਲ ਦੇਖ ਲਈਏ, ਸਰੀਰ ਦਿਸ ਰਿਹਾ, ਅੱਖ ਮੂੰਹ ਨੱਕ ਕੰਨ ਹੱਥ ਪੈਰ ਦਿਸਦੇ ਹੈ, ਪਰ ਜਿਹੜਾ ਅੰਦਰ ਇਹਨੂੰ ਚਲਾਉਣ ਵਾਲਾ ਹੈ ਉਹ ਨਹੀਂ ਦਿਸਦਾ ਵੀ ਕੌਣ ਇਹਨੂੰ ਚਲਾ ਰਿਹਾ। ਜਾਂ ਅੰਦਰ ਜਿਹੜੀ ਅਸੀਂ ਜੀਵ ਆਤਮਾ ਜਾਂ ਜਿੰਦ ਦੀ ਗੱਲ ਕਰਦੇ ਹਾਂ, ਉਹ ਜਿਹੜਾ ਅੰਦਰ ਇੱਕ ਹੰਸ ਬੈਠਾ ਪਿੰਜਰੇ ਵਿੱਚ ਉਹ ਨਹੀਂ ਦਿਸਦਾ। ਹਾਰਡ ਮਾਸ ਨਾਰੀ ਕੋ ਪਿੰਜਰ ਪੰਖੀ ਵਸੈ, ਵਿਚਾਰਾ ਉਹ ਪੰਛੀ ਦਿਸਦਾ, ਇਹ ਹੱਡ ਮਾਸ ਨਾੜੀਆਂ ਦਾ ਬਣਿਆ ਪਿੰਜਰ 'ਤੇ ਦਿਖਾਈ ਦੇ ਰਿਹਾ, ਪਰ ਇਹਦੇ ਅੰਦਰ ਜਿਹੜਾ ਉਹ ਪੰਛੀ ਹੈ ਉਹ ਦਿਖਾਈ ਨਹੀਂ ਦਿੰਦਾ। ਇਸੇ ਤਰ੍ਹਾਂ ਇਹ ਕੁਦਰਤ ਦਿਖਾਈ ਦੇ ਰਹੀ ਹੈ ਪਰ ਕੁਦਰਤ ਵਿੱਚ ਕਾਦਰ ਨਹੀਂ ਦਿਖਾਈ ਦੇ ਰਿਹਾ, ਉਹ ਨਹੀਂ ਦਿਸਦਾ। ਪਰ ਇਹ ਨਹੀਂ ਕਿ ਜੇ ਮੈਨੂੰ ਨਹੀਂ ਦਿਸਦਾ ਤਾਂ ਉਹ ਨਹੀਂ ਹੈ। ਰੱਬ ਜੀ ਦੀਆਂ ਗੱਲਾਂ ਸਾਰੀ ਦੁਨੀਆ ਕਰਦੀ ਹੈ, ਸਭ ਧਰਮਾਂ ਵਾਲੇ ਮਤਾਂ ਵਾਲੇ ਕਰਦੇ ਨੇ, ਪਰ ਉਸ ਰੱਬ ਨੂੰ ਦੇਖਿਆ ਕਿਨੇ ਹੈ? ਜਦੋਂ ਸਾਨੂੰ ਉਹਦੀ ਸਮਝ ਆ ਜਾਏਗੀ ਤੇ ਪਤਾ ਲੱਗੇਗਾ ਵੀ ਉਹ ਤੇ ਪ੍ਰਭ ਨੇਰ ਹੂੰ ਤੇ ਨੇਰ ਆ, ਉਹ ਤੇ ਨੇੜੇ ਤੋਂ ਵੀ ਨੇੜੇ ਸੀ, ਪਰ ਮੈਨੂੰ ਇਹ ਦੱਸਿਆ ਗਿਆ ਵੀ ਉਹ ਬਹੁਤ ਦੂਰ ਹੈ, ਉਹ ਬੜੀ ਦੂਰ ਹੈ। ਪਰ ਜਦੋਂ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਦੇਖਿਆ ਜਾਂ ਗੁਰਬਾਣੀ ਦੇ ਗਿਆਨ ਰਾਹੀਂ ਸਮਝਿਆ ਤੇ ਪਤਾ ਲੱਗਾ ਵੀ ਉਹ ਤੇ ਹਰ ਵੇਲੇ ਮੇਰੇ ਅੰਦਰ ਹੈ। ਘੱਟ ਘੱਟ ਮੈਂ ਹਰ ਜੂ ਵਸੈ ਸੰਤਨ ਕਹਿਓ ਪੁਕਾਰ, ਉਹ ਤੇ ਅੰਦਰ ਬੈਠਾ ਹੈ। ਮੈਂ ਇਹ ਸੋਚਦਾ ਰਿਹਾ ਵੀ ਉਹ ਕਿਤੇ ਪਹਾੜ ਦੀ ਚੋਟੀ 'ਤੇ ਹੋਏਗਾ, ਆਸਮਾਨ 'ਤੇ ਹੋਏਗਾ, ਪਰ ਜਦੋਂ ਸਮਝ ਆਈ ਤੇ ਪਤਾ ਲੱਗਾ ਨਹੀਂ, ਉਹ ਕੁਦਰਤ ਵਿੱਚ ਹੀ ਹੈ। ਆਪਾਂ ਰੋਜ਼ ਪੜ੍ਹਦੇ ਹਾਂ, ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ। ਕਾਦਰ ਨੇ ਕੁਦਰਤ ਨੂੰ ਜਦੋਂ ਸਾਜਿਆ ਤੇ ਸਾਜ ਕੇ ਉਹਦੇ ਵਿੱਚ ਹੀ ਆਪਣਾ ਟਿਕਾਣਾ ਬਣਾ ਲਿਆ। ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਇਹਦੇ ਵਿੱਚ ਸੱਚੇ ਦਾ ਵਾਸਾ ਹੈ। ਹੁਣ ਸਾਡਾ ਜਿਹੜਾ ਸੀ ਉਹ ਕਨੈਕਸ਼ਨ ਕੱਟਿਆ ਗਿਆ, ਲਿਵ ਛੁੜਕ ਗਈ। ਜਦੋਂ ਲਿਵ ਛੁੜਕ ਗਈ ਧਿਆਨ ਭਟਕ ਗਿਆ, ਧਿਆਨ ਭਟਕਣ ਦੇ ਨਾਲ ਉਹ ਨੇੜੇ ਹੋ ਕੇ ਵੀ ਸਾਨੂੰ ਮਹਿਸੂਸ ਨਹੀਂ ਹੋ ਰਿਹਾ, ਅਨੁਭਵ ਨਹੀਂ ਹੋ ਰਿਹਾ, ਉਹਦਾ ਅਹਿਸਾਸ ਨਹੀਂ ਹੋ ਰਿਹਾ। ਇਹ ਵੀ ਕਈ ਵਾਰੀ ਜ਼ਿਕਰ ਕੀਤਾ ਕਿ ਪਹਿਲੇ ਜਿਹੜੇ ਘਰ ਸਾਡੇ ਪੁਰਾਤਨ ਬਣੇ ਹੋਏ ਆ ਉਹਦੇ ਵਿੱਚ ਰਹਿਣ ਵਾਲੇ ਜਿਹੜੇ ਜੀ ਹੁੰਦੇ ਸੀ ਪਰਿਵਾਰਕ ਮੈਂਬਰ, ਉਹਨਾਂ ਨੂੰ ਇੱਕ ਦੂਜੇ ਦਾ ਅਹਿਸਾਸ ਹੁੰਦਾ ਸੀ। ਅੱਜ ਇੱਕ ਘਰ ਬਾਹਰੋਂ ਦਿਸਦਾ ਪਰ ਅੰਦਰ ਦੀਵਾਰਾਂ ਬੜੀਆਂ ਨੇ। ਅੱਜ ਬਾਹਰੋਂ ਦੇਖਣ ਨੂੰ ਘਰ ਇੱਕ ਦਿਸਦਾ ਪਰ ਅੰਦਰ ਕਮਰੇ ਵੱਖਰੇ ਵੱਖਰੇ, ਦੀਵਾਰਾਂ ਬਣ ਗਈਆਂ ਨਾ। ਹੁਣ ਨਾਲ ਦੇ ਕਮਰੇ ਦੇ ਵਿੱਚ ਜਿਹੜਾ ਹੈ ਉਹਦਾ ਹੋਣ ਦਾ ਅਹਿਸਾਸ ਹੀ ਨਹੀਂ ਹੁੰਦਾ, ਉਹ ਮਹਿਸੂਸ ਹੀ ਨਹੀਂ ਹੁੰਦਾ ਵੀ ਅੰਦਰ ਹੈ। ਜੇ ਕੋਈ ਪੁੱਛੇ ਵੀ ਫਲਾਣਾ ਤੇਰੇ ਘਰ ਦਾ ਮੈਂਬਰ ਕਿੱਥੇ ਆ, ਕਹਿੰਦਾ ਦੇਖ ਕੇ ਦੱਸਦਾ, ਪਹਿਲਾਂ ਦੇਖਦਾ ਰੂਮ ਦੇ ਵਿੱਚ ਹੈ ਕਿ ਨਹੀਂ ਹੈ, ਕਿਉਂਕਿ ਉਹ ਜਿਹੜੀ ਦੀਵਾਰ ਆ ਗਈ ਹੈ ਨਾ ਵਿੱਚ, ਉਹਨੇ ਐਸਾ ਭਰਮ ਪਾ ਦਿੱਤਾ ਕਿ ਨਾਲ ਦੇ ਕਮਰੇ ਵਿੱਚ ਹੋਣ ਦੇ ਬਾਵਜੂਦ ਵੀ ਉਹਦੇ ਹੋਣ ਦਾ ਅਹਿਸਾਸ ਨਹੀਂ ਹੁੰਦਾ, ਦੇਖਣਾ ਪੈਂਦਾ। ਸਾਡੀ ਹਾਲਤ ਵੀ ਇਹੀ ਹੈ, ਉਹ ਹੈ ਤਾਂ ਅੰਦਰ ਹੀ ਹੈ, ਆ ਵੀ ਕੁਦਰਤ ਦਾ ਹੀ ਇੱਕ ਹਿੱਸਾ ਹੈ, ਆ ਜਿਹੜਾ ਸਰੀਰ ਹੈ ਇਹ ਵੀ ਕੁਦਰਤ ਦਾ ਹੀ ਹਿੱਸਾ ਹੈ, ਇਹਦੇ ਵਿੱਚ ਵੀ ਉਹ ਵਸਦਾ, ਪਰ ਦਿਸਦਾ ਕਿਉਂ ਨਹੀਂ ਜਾਂ ਉਹਦਾ ਅਹਿਸਾਸ ਕਿਉਂ ਨਹੀਂ, ਕਿਉਂਕਿ ਅੰਦਰ ਇੱਕ ਦੀਵਾਰ ਬਣ ਗਈ ਕੂੜ ਦੀ। ਉਹ ਕੂੜ ਦੀ ਦੀਵਾਰ ਨੂੰ ਅਸੀਂ ਤੋੜਾਂਗੇ ਫਿਰ ਉਹਦੇ ਹੋਣ ਦਾ ਅਹਿਸਾਸ ਸਾਨੂੰ ਹੋਏਗਾ, ਅਨੁਭਵ ਹੋਏਗਾ ਵੀ ਉਹ ਹੈ। ਉਹਦੇ ਲਈ ਅਸੀਂ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਆਏ ਹਾਂ। ਮਹਾਰਾਜ ਜੀ ਸਾਡੇ 'ਤੇ ਇੱਕ ਕਿਰਪਾ ਕਰ ਦਿਓ, ਕਿਵੇਂ ਸਚਿਆਰਾ ਹੋਈ ਹੈ, ਕਿਵੇਂ ਕੂੜੈ ਟੁੱਟੈ ਪਾਲ, ਕਿਵੇਂ ਟੁੱਟੇ, ਬਣਾ ਤੇ ਬੈਠੇ ਹਾਂ ਹੁਣ ਅਸੀਂ ਇਹ ਦੀਵਾਰ, ਹੁਣ ਟੁੱਟਦੀ ਨਹੀਂ, ਬਣਾਉਣੀ ਤਾਂ ਸੌਖੀ ਸੀ, ਬਣਾਤੀ, ਹੁਣ ਇਹ ਟੁੱਟਦੀ ਨਹੀਂ ਹੈ, ਇਹਨੂੰ ਤੁਸੀਂ ਕਿਰਪਾ ਕਰੋ, ਇਹਨੂੰ ਕਿਵੇਂ ਤੋੜਨਾ ਹੈ, ਉਹ ਜੁਗਤੀ ਉਹ ਨੁਕਤਾ ਦੱਸ ਦਿਓ, ਤਾਂ ਕਿ ਮੈਂ ਸਚਿਆਰ ਹੋ ਕੇ ਉਹਨੂੰ ਮਹਿਸੂਸ ਕਰ ਸਕਾਂ ਜਾਂ ਦੇਖ ਸਕਾਂ ਕੁਦਰਤ ਦੇ ਵਿੱਚ ਕਿ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਹੁਣ ਕੀ ਦੱਸਦਾ ਹੈ ਤਾਂ ਕੁਦਰਤ ਉਹੀ ਹੈ, ਸਿਰਫ ਨਜ਼ਰੀਆ ਬਦਲ ਜਾਣਾ, ਅੱਖਾਂ ਉਹੀ ਨੇ, ਨਜ਼ਰੀਆ ਬਦਲ ਜਾਏਗਾ। ਪਹਿਲੇ ਆਪਣੇ ਵੀ ਪਰਾਏ ਬੇਗਾਨੇ ਵੈਰੀ ਨਜ਼ਰ ਆਉਂਦੇ ਸੀ, ਹੁਣ ਨਜ਼ਰੀਆ ਬਦਲ ਗਿਆ, ਹੁਣ ਜਦੋਂ ਕੁਦਰਤ ਵਿੱਚ ਕਾਦਰ ਦੀ ਹੋਂਦ ਸਮਝ ਵਿੱਚ ਆ ਗਈ, ਹੁਣ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਪਰ ਨਜ਼ਰੀਆ ਬਦਲ ਗਿਆ ਨਾ, ਕੁਦਰਤ ਥੋੜ੍ਹੀ ਬਦਲੀ ਹੈ, ਕੁਦਰਤ ਉਹੀ ਹੈ। ਨਜ਼ਰੀਆ ਕਿਹਨੇ ਬਦਲ ਦਿੱਤਾ? ਗੁਰਬਾਣੀ ਨੇ। ਗੁਰਬਾਣੀ ਨੇ ਸਾਡੀ ਕੋਈ ਸ਼ਕਲ ਥੋੜ੍ਹੀ ਬਦਲਣੀ ਹੈ, ਨਜ਼ਰੀਆ ਬਦਲ ਦੇਣਾ। ਇਸ ਲਈ ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਜਿਨ ਜੱਗ ਸਿਰਜ ਸਮਾਇਆ, ਸਿਰਜ ਦੇ ਜੱਜੇ ਨੂੰ ਸਿਹਾਰੀ ਹੈ, ਸਿਰਜ ਕੇ ਜੱਗ ਇਹ ਕੁਦਰਤ ਨੂੰ ਸਾਜ ਕੇ ਸਮਾਇਆ, ਉਹ ਇਹਦੇ ਵਿੱਚ ਆਪ ਸਮਾਇਆ, ਸੋ ਸਾਹਿਬ ਕੁਦਰਤ ਜਾਣੋ ਵਾ, ਸੋ ਉਹ ਜਿਹਨੇ ਸਿਰਜਿਆ ਹੈ। ਸਾਹਿਬ ਕੁਦਰਤ ਵਿੱਚ ਉਹਨੂੰ ਜਾਣਨ ਦੀ ਕੋਸ਼ਿਸ਼ ਕਰੋ, ਕੁਦਰਤ ਤੋਂ ਬਾਹਰ ਹੋ ਕੇ ਨਹੀਂ ਉਹ ਜਾਣਿਆ ਜਾਣਾ। ਕੁਦਰਤ ਵਿੱਚ ਕੁਦਰਤ ਦੇ ਤੱਤੇ ਨੂੰ ਸਿਹਾਰੀ ਹੈ, ਉਹਨੂੰ ਕੁਦਰਤ ਵਿੱਚ ਰਹਿ ਕੇ ਜਾਣੋ, ਸਮਝੋ, ਕੁਦਰਤ ਤੋਂ ਬਾਹਰ ਹੋ ਕੇ ਉਹ ਨਹੀਂ ਸਮਝ ਵਿੱਚ ਆਏਗਾ। ਸੰਸਾਰ ਵਿੱਚ ਪਰਿਵਾਰ ਵਿੱਚ ਜੋਗੀਆਂ ਨੇ ਰਸਤਾ ਵੱਖਰਾ ਬਣਾ ਲਿਆ, ਉਹ ਕਹਿੰਦੇ ਅਸੀਂ ਸੰਸਾਰ ਵਿੱਚ ਰਹਿਣਾ ਹੀ ਨਹੀਂ, ਅਸੀਂ ਪਰਿਵਾਰ ਦੇ ਵਿੱਚ ਰਹਿਣਾ ਹੀ ਨਹੀਂ, ਅਸੀਂ ਤਾਂ ਪਹਾੜ ਦੀ ਚੋਟੀ 'ਤੇ ਜਾ ਕੇ ਬੈਠ ਕੇ ਉਹਨੂੰ ਰੱਬ ਨੂੰ ਪਾਉਣਾ। ਪਰ ਕੀ ਉਹਨਾਂ ਜੋਗੀਆਂ ਨੇ ਪਾ ਲਿਆ? ਉਮਰਾਂ ਹੀ ਵਧਾਈਆਂ, ਨਹੀਂ ਪਾ ਸਕੇ ਉਹ। ਕੋਈ ਕਹਿੰਦਾ ਮੈਂ ਪਰਿਵਾਰ ਧੀਆਂ ਪੁੱਤਰ ਛੱਡ ਅਤੇ ਮੈਂ ਕਾਰੋਬਾਰ ਛੱਡ ਅਤੇ ਮੈਂ ਜੰਗਲ ਵਿੱਚ ਜਾ ਕੇ ਬੈਠਾ, ਉਹ ਕੁਦਰਤ ਤੋਂ ਵੱਖ ਹੋ ਕੇ ਉਹਨੂੰ ਪਾਉਣਾ ਚਾਹੁੰਦੇ ਆ। ਪਰ ਮਹਾਰਾਜ ਕਹਿੰਦੇ ਨਹੀਂ, ਕੁਦਰਤ ਵਿੱਚ ਹੀ ਵੱਸਦਾ ਅਤੇ ਕੁਦਰਤ ਵਿੱਚ ਹੀ ਤੈਨੂੰ ਉਹ ਮਿਲਣਾ ਹੈ, ਉਹਨੂੰ ਇੱਥੇ ਰਹਿ ਕੇ ਜਾਣਨ ਦਾ ਯਤਨ ਕਰ। ਸੱਚੜਾ ਦੂਰ ਨ ਭਾਲੀ ਹੈ, ਉਹਨੂੰ ਦੂਰ ਕਰਕੇ ਨਾ ਜਾਣ, ਉਹ ਨੇੜੇ ਹੈ, ਉਹਦੀ ਭਾਲ ਦੂਰ ਨਾ ਕਰ। ਸਭ ਕੁਛ ਘਰ ਮੈਂ, ਬਾਹਰ ਨਾਹੀਂ ਬਾਹਰ ਟੋਲੇ, ਸੋ ਭਰਮ ਭੁਲਾਈ। ਬਾਹਰ ਜਿਹੜੇ ਜਦੋਂ ਤੂੰ ਭਟਕੇਗਾ ਤੇ ਤੈਨੂੰ ਭਰਮ ਵਿੱਚ ਪਾਉਣ ਵਾਲੇ ਬਹੁਤ ਮਿਲ ਜਾਣਗੇ, ਜਿਹੜੇ ਤੈਨੂੰ ਕੁਦਰਤ ਦੇ ਵਿੱਚ ਜਾਂ ਆਪਣੇ ਆਪੇ ਦੇ ਅੰਦਰੋਂ ਤੈਨੂੰ ਉਸ ਪਰਮੇਸ਼ਵਰ ਨੂੰ ਮਿਲਾਉਣ ਦੀ ਗੱਲ ਨਹੀਂ ਕਰਨਗੇ, ਜਿਹੜੇ ਤੈਨੂੰ ਬਾਹਰ ਦੇ ਕਰਮ ਕਾਂਡਾਂ ਵੱਲ ਲੈ ਜਾਣਗੇ, ਫੋਕਟ ਕਰਮਾਂ ਵੱਲ, ਉਹਨੂੰ ਦੂਰ ਕਰਕੇ ਨਾ ਜਾਣ। ਇਹ ਵੀ ਧਿਆਨ 'ਚ ਰੱਖਣਾ, ਜਦੋਂ ਅਸੀਂ ਉਹਨੂੰ ਦੂਰ ਕਰਕੇ ਜਾਣਦੇ ਹਾਂ ਤਾਂ ਪਾਪ ਹੁੰਦੇ ਵੀ ਉਦੋਂ ਹੀ ਨੇ। ਜਦੋਂ ਅਸੀਂ ਉਹਨੂੰ ਦੂਰ ਕਰਕੇ ਜਾਣਦੇ ਹਾਂ ਨਾ, ਵੀ ਉਹ ਤਾਂ ਦੂਰ ਹੈ, ਰੱਬ ਕਿਹੜਾ ਨੇੜੇ ਹੈ, ਉਹ ਕਿਹੜਾ ਸਾਨੂੰ ਦੇਖਦਾ। ਅਸੀਂ ਕਹਿੰਦੇ ਵੀ ਰੱਬ ਕਿਹੜਾ ਸਾਨੂੰ ਦੇਖਦਾ, ਅਤੇ ਜੇ ਉਹ ਨਹੀਂ ਦੇਖਦਾ ਤਾਂ ਸਾਡੇ ਕਰਮਾਂ ਦਾ ਹਿਸਾਬ ਕਿੱਦਾਂ ਹੁੰਦਾ? ਫਿਰ ਜੋ ਅਸੀਂ ਮੰਦਾ ਚੰਗਾ ਕਰਮ ਕਰਦੇ ਹਾਂ ਉਹਦਾ ਨਿਬੇੜਾ ਕਿੱਦਾਂ ਹੁੰਦਾ? ਜੇ ਉਹ ਦੇਖ ਰਿਹਾ ਤਾਂ ਹੀ ਹੁੰਦਾ ਨਾ, ਜੇ ਉਹਦੀ ਨਜ਼ਰ ਹਰ ਵੇਲੇ ਹੈ ਤਾਂ ਸਾਡੇ ਕਰਮਾਂ ਦਾ ਨਿਬੇੜਾ ਹੈ। ਅਸੀਂ ਇਹ ਸੋਚ ਕੇ ਮਾੜਾ ਕਰਮ ਕਰ ਰਹੇ ਹਾਂ, ਪਾਪ ਕਰ ਰਹੇ ਹਾਂ, ਬੁਰਿਆਈਆਂ ਵਾਲੇ ਪਾਸੇ ਤੁਰਦੇ ਹਾਂ, ਵੀ ਰੱਬ ਕਿਹੜਾ ਦੇਖਦਾ? ਅਤੇ ਮਹਾਰਾਜ ਕਹਿੰਦੇ ਲੋਕ ਕਰਤ ਬੇਕਾਰ ਬਿਖੜੇ, ਪ੍ਰਭ ਨੇਰ ਹੂੰ ਤੇ ਨਹੀਂ ਰਿਹਾ। ਗੁਰਬਾਣੀ ਸਾਨੂੰ ਬਾਹਰ ਦੀ ਯਾਤਰਾ ਕਰਨੀ ਨਹੀਂ, ਗੁਰਬਾਣੀ ਸਾਨੂੰ ਅੰਦਰ ਦੀ ਯਾਤਰਾ ਕਰਨੀ ਸਿਖਾਉਂਦੀ ਹੈ। ਮਹਾਰਾਜ ਕਹਿੰਦੇ ਅੰਦਰ ਸਫ਼ਰ ਸ਼ੁਰੂ ਕਰ ਆਪਣਾ ਅੰਦਰ, ਕਿਉਂਕਿ ਪਰਮੇਸ਼ਵਰ ਨੂੰ ਮਿਲਣ ਵਾਸਤੇ ਤੈਨੂੰ ਸਫ਼ਰ ਅੰਦਰ ਕਰਨਾ ਪਏਗਾ। ਹਾਂ ਕਿਰਤ ਕਰ, ਕਿਰਤ ਕਿਤੇ ਵੀ ਕੁਦਰਤ ਦੇ ਵਿੱਚ, ਪੂਰੀ ਕਾਇਨਾਤ ਦੇ ਵਿੱਚ, ਪੂਰੀ ਦੁਨੀਆ ਵਿੱਚ ਤੂੰ ਆਪਣੀ ਕਿਰਤ ਕਰਨ ਲਈ ਜਿੱਥੇ ਮਰਜ਼ੀ ਆ ਜਾ, ਪਰ ਪਰਮੇਸ਼ਵਰ ਨੂੰ ਮਿਲਣਾ ਹੋਵੇ ਫਿਰ ਤੈਨੂੰ ਆਪਣੇ ਅੰਦਰ ਸਫ਼ਰ ਕਰਨਾ ਪੈਣਾ, ਉਹ ਬਾਹਰ ਦਾ ਨਹੀਂ ਹੋਣਾ। ਬਾਹਰ ਦੇਖੋ ਸਵੇਰੇ ਦਿਨ ਚੜ੍ਹਦਿਆਂ ਸਾਰ ਸਫ਼ਰ ਸ਼ੁਰੂ ਹੋ ਜਾਂਦੇ ਆ ਨਾ, ਆਪਣੇ ਆਪਣੇ ਘਰਾਂ ਤੋਂ ਸਭ ਕਿਰਤ ਕਰਨ ਵਾਸਤੇ ਨਿਕਲਦੇ ਆ, ਕੋਈ 4 ਕਦਮ 'ਤੇ, ਕੋਈ 50 ਕਦਮ 'ਤੇ, ਕੋਈ 100 'ਤੇ, ਕੋਈ ਹਜ਼ਾਰਾਂ ਕਦਮਾਂ 'ਤੇ ਜਾ ਕੇ ਆਪਣਾ ਕਿ ਆਪਣੀ ਕਿਰਤ ਕਰਦਾ। ਪਰ ਜਿਹੜਾ ਪਰਮੇਸ਼ਵਰ ਦਾ ਮਿਲਾਪ ਹੈ ਉਹ ਅੰਦਰ ਦਾ ਸਫ਼ਰ ਹੈ, ਉਹ ਗੁਰਬਾਣੀ ਦੀ ਰੋਸ਼ਨੀ ਵਿੱਚ ਹੋਣਾ, ਕਿਉਂਕਿ ਉਹ ਅੰਦਰ ਸਮਾਇਆ ਹੋਇਆ, ਅੰਦਰ ਹੈ, ਹਿਰਦੇ ਦੇ ਵਿੱਚ ਹੈ। ਤਾਂ ਮਹਾਰਾਜ ਜੀ ਕਹਿੰਦੇ ਨੇ ਉਹਨੂੰ ਦੂਰ ਕਰਕੇ ਨਾ ਜਾਣ, ਨਾ ਉਹਦੀ ਭਾਲ ਦੂਰ ਕਰਕੇ ਕਰ ਕਿ ਪਰਮੇਸ਼ਵਰ ਜਿਹੜਾ ਉਹ ਬਹੁਤ ਦੂਰ ਹੈ ਅਤੇ ਉਹਨੂੰ ਲੱਭਣ ਵਾਸਤੇ ਵੀ ਦੂਰ ਜਾਣਾ ਪਏਗਾ, ਤੇਰੇ ਘਰ ਦੇ ਅੰਦਰ ਹੀ ਉਹਦਾ ਵਾਸਾ ਹੈ। ਜਦੋਂ ਸਾਨੂੰ ਇਹ ਗੱਲ ਪਤਾ ਲੱਗ ਗਈ ਫਿਰ ਕੋਈ ਮਾੜਾ ਕਰਮ ਨਹੀਂ ਹੋਏਗਾ, ਕੋਈ ਬੁਰਾ ਕਰਮ ਨਹੀਂ ਹੋਏਗਾ, ਕੋਈ ਮਾੜਾ ਖਿਆਲ ਵੀ ਅੰਦਰ ਨਹੀਂ ਬਣੇਗਾ, ਕਿਉਂਕਿ ਪਤਾ ਹੈ ਵੀ ਉਹ ਅੰਦਰ ਬੈਠਾ ਹੈ। ਜੇ ਘਰ ਦੇ ਵਿੱਚ ਬਾਪੂ ਜੀ ਬੈਠੇ ਹੋਣ ਨਾ ਅਤੇ ਬੱਚਿਆਂ ਦੇ ਅੰਦਰ ਭੈ ਹੁੰਦਾ ਵੀ ਬਾਪੂ ਬੈਠਾ ਅੰਦਰ, ਅਤੇ ਜੇ ਘਰ ਵਿੱਚ ਬਾਪੂ ਜੀ ਨਾ ਹੋਣ, ਬਜ਼ੁਰਗ ਨਾ ਹੋਵੇ ਜਿਹਦਾ ਰੋਹਬ ਚੱਲਦਾ, ਅਤੇ ਫਿਰ ਘਰ ਦੇ ਜੀ ਖਿਲਰ ਜਾਂਦੇ ਆ, ਉਹ ਕਹਿੰਦੇ ਆ ਵੀ ਘਰ ਕਿਹੜਾ, ਬਾਪੂ ਬੈਠਾ ਹੈ। ਜਦੋਂ ਆਹ ਘਰ ਹੀ ਹੈ, ਆ ਸਰੀਰ ਇੱਕ ਘਰ ਹੈ, ਜਦੋਂ ਪਤਾ ਵੀ ਉਹ ਆਪ ਰੱਬ ਜੀ ਅੰਦਰ ਬੈਠੇ ਹੋਏ ਆ, ਅਤੇ ਫਿਰ ਇੱਕ ਭੈ ਬਣਿਆ ਰਹੇਗਾ, ਅਤੇ ਜਦੋਂ ਪਤਾ ਹੈ ਵੀ ਉਹ ਅੰਦਰ ਨਹੀਂ ਹੈ ਫਿਰ ਬੰਦਾ ਭਟਕਦਾ। ਇਸ ਲਈ ਉਹਨੂੰ ਦੂਰ ਕਰਕੇ ਨਾ ਜਾਣ, ਕਾਹੇ ਰੇ ਬੰਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਮਹਾਰਾਜ ਕਹਿੰਦੇ ਜਿਨ ਜਗ ਸਿਰਜ ਸਮਾਇਆ, ਸੋ ਸਾਹਿਬ ਕੁਦਰਤ ਜਾਣੋ ਵਾ, ਸੱਚੜਾ ਦੂਰ ਨ ਭਾਲੀ ਹੈ, ਘੱਟ ਘੱਟ ਸ਼ਬਦ ਪਛਾਣੋ ਵਾ, ਪਛਾਣੋ ਵਾ ਸ਼ਬਦ ਦੇ ਦੱਦੇ ਨੂੰ ਔਂਕੜ ਹੈ, ਇਹਦਾ ਅਰਥ ਹੈ ਹੁਕਮ, ਕਿਉਂਕਿ ਅਰਥ ਬਦਲ ਜਾਂਦੇ ਆ, ਦੱਦਾ ਮੁਕਤਾ ਹੋਵੇ, ਸਿਹਾਰੀ ਹੋਵੇ, ਅਰਥ ਬਦਲ ਜਾਣੇ ਆ। ਇਹਦਾ ਅਰਥ ਹੁਣ ਅਸੀਂ ਕਰਾਂਗੇ ਹੁਕਮ, ਘੱਟ ਘੱਟ ਹਰ ਇੱਕ ਹਿਰਦੇ ਵਿੱਚ ਉਹ ਬੈਠਾ ਹੈ, ਹੁਕਮ ਵਰਤਾ ਰਿਹਾ, ਹੁਕਮ ਕਰ ਰਿਹਾ, ਉਹਦੇ ਹੁਕਮ ਨੂੰ ਪਛਾਣੋ, ਉਹਦੇ ਹੁਕਮ ਨੂੰ ਪਛਾਣੋ, ਉਹ ਅੰਦਰ ਬੈਠਾ ਸਭਨਾ ਵਿੱਚ ਵਰਤ ਰਿਹਾ ਹੈ, ਸਭਨਾ ਵਿੱਚ ਤੂੰ ਵਰਤਦਾ ਮੇਰੇ ਸ਼ਾਹ, ਸਭਨਾ ਅੰਦਰ ਉਹ ਵਰਤ ਰਿਹਾ ਹੈ, ਸਭਨਾ 'ਚ ਵਸ ਰਿਹਾ ਹੈ, ਔਰ ਸਭਨਾ ਅੰਦਰ ਉਹ ਸਮਾ ਕੇ ਹੁਕਮ ਕਰ ਰਿਹਾ, ਉਹਦੇ ਹੁਕਮ ਦੇ ਵਿੱਚ ਹੀ ਅਸੀਂ ਚੱਲ ਰਹੇ ਹਾਂ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਿਰਪਾ ਕਰ ਸਮ

ਕਹਿੰਦੇ ਫਿਰ ਰਿਪੀਟ ਕਰਦੇ ਆ, ਗੱਲ ਚੰਗੀ ਤਰ੍ਹਾਂ ਸਮਝ ਆ ਜਾਏ। ਮਹਾਰਾਜ ਕਹਿੰਦੇ ਸੱਚ ਸ਼ਬਦ ਪਛਾਣੋ, ਉਸ ਸੱਚੇ ਦੇ ਹੁਕਮ ਨੂੰ ਪਛਾਣੋ। ਜੇ ਉਹਦੇ ਹੁਕਮ ਨੂੰ ਨਹੀਂ ਪਛਾਣੋਗੇ ਤੁਹਾਡੇ ਅੰਦਰ ਹਉਮੈ ਅਹੰਕਾਰ ਆ ਜਾਏਗਾ। ਬੰਦਾ ਕਹਿੰਦਾ ਮੈਂ ਹੁਕਮ ਕਰਦਾ, ਮੈਂ ਹੁਕਮਰਾਨ, ਜਦਕਿ ਹੁਕਮਰਾਨ ਤਾਂ ਇੱਕੋ ਹੀ ਹੈ, ਉਹ ਅਕਾਲ ਪੁਰਖ ਪਰਮੇਸ਼ਰ। ਪਰ ਜਦੋਂ ਅਸੀਂ ਉਹਦੇ ਹੁਕਮ ਨੂੰ ਨਹੀਂ ਪਛਾਣਦੇ ਹਾਂ, ਇਹ ਹਉਮੈ ਦੀ ਬੋਲੀ ਨਿਕਲਦੀ ਹੋਈ ਉਦੋਂ ਹੈ, ਮੈਂ ਨਿਕਲਦੀ ਹੋਈ ਉਦੋਂ ਹੈ, ਉਦੋਂ ਫਿਰ ਅਸੀਂ ਹੁਕਮਰਾਨ ਬਣ ਕੇ ਹੁਕਮ ਜਾਰੀ ਕਰਦੇ ਹਾਂ, ਹੁਕਮ ਚਲਾਉਂਦੇ ਹਾਂ, ਜਦਕਿ ਚੱਲਣਾ ਉਹਦੇ ਹੁਕਮ 'ਚ ਸੀ। ਅਸੀਂ ਤਾਂ ਉਹਦੇ ਹੁਕਮ 'ਚ ਚੱਲਣਾ ਸੀ ਨਾ, ਜਿਉਂ ਜਿਉਂ ਤੇਰਾ ਹੁਕਮ ਤਿਵੈ ਤਿਉਂ ਹੋਵਣਾ, ਜਹਿ ਜਹਿ ਰੱਖੇ ਆਪ ਤਾਂ ਜਾਏ ਖੜੋਵਣਾ। ਪਰ ਜਿਹਨੂੰ ਉਹਦੇ ਹੋਣ ਦਾ ਅਹਿਸਾਸ ਹੀ ਨਹੀਂ ਹੈ, ਉਹ ਫਿਰ ਆਪਣਾ ਹੁਕਮ ਚਲਾਉਣਾ ਚਾਹੁੰਦਾ ਹੈ, ਕਰਨਾ ਚਾਹੁੰਦਾ ਵੀ ਮੈਂ ਹਾਂ। ਜਪਜੀ ਸਾਹਿਬ ਦੀ ਬਾਣੀ ਰੋਜ਼ ਪੜ੍ਹਦੇ ਹੀ ਹੋ, ਪਰ ਪੜ੍ਹ ਕੇ ਅੱਗੇ ਲੰਘ ਜਾਣਾ ਗੱਲ ਹੋਰ ਹੈ, ਪੜ੍ਹ ਕੇ ਸਮਝ ਲੈਣਾ ਗੱਲ ਹੋਰ ਹੈ। ਸਮਝਦੇ ਕਿੰਨੇ ਕੁ ਨੇ, ਪੜ੍ਹ ਕੇ ਤਾਂ ਅੱਗੇ ਲੰਘ ਹੀ ਰਹੇ ਨੇ, ਪੜ੍ਹ ਪੜ੍ਹ ਗੱਡੀ ਲੱਦੀ ਹੈ, ਪੜ੍ਹੀ ਜਾ ਰਹੇ ਹਾਂ। ਬੰਦਾ ਕਹਿੰਦਾ ਮੈਂ ਦਿਹਾੜੀ ਦੇ ਵਿੱਚ 10 ਪਾਠ ਜਪਜੀ ਸਾਹਿਬ ਦੇ ਕਰ ਲੈਂਦਾ, ਮੁਬਾਰਕ ਹੈ। ਕਈਆਂ ਨੂੰ ਤਾਂ ਇੱਕ ਵੀ ਨਹੀਂ ਹੁੰਦਾ, ਕਈਆਂ ਕੋਲੋਂ ਇੱਕ ਵੀ ਨਹੀਂ ਹੁੰਦਾ। ਕਈ ਕਹਿੰਦਾ ਮੈਂ 30 ਪਾਠ, 31 ਪਾਠ, 21 ਪਾਠ ਜਪਜੀ ਸਾਹਿਬ ਦੇ ਰੋਜ਼ ਕਰਦਾ, ਮੁਬਾਰਕ ਹੈ। ਕਈਆਂ ਕੋਲੋਂ ਤਾਂ ਇੱਕ ਵੀ ਨਹੀਂ ਹੁੰਦਾ, ਪਰ ਜਿਹੜੇ ਤੂੰ ਇੰਨੇ ਪਾਠ ਕੀਤੇ ਆ ਉਹਦੇ 'ਚੋਂ ਸਮਝ ਕਿੰਨੀ ਆਈ ਹੈ? ਗੱਲ ਤਾਂ ਸਮਝਣ ਦੀ ਹੈ, ਸਮਝ ਕੋਈ ਨਹੀਂ ਆਈ। ਅਤੇ ਜੇ ਸਮਝ ਨਹੀਂ ਆਈ ਤਾਂ ਫਿਰ ਮਾਫ਼ ਕਰਨਾ। ਮਹਾਰਾਜ ਜੀ ਕਹਿੰਦੇ ਪੜ੍ਹ ਪੜ੍ਹ ਗੱਡੀ ਲੱਦੀ, ਮੈਂ ਆ ਗਈ ਨਾ, ਹਉਮੈ ਅਹੰਕਾਰ ਆ ਗਿਆ। ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹੇ ਨਾ ਕੋਈ। ਇਹ ਰੋਜ਼ ਹੀ ਪੜ੍ਹਦੇ ਹਾਂ, ਅਤੇ ਜਿਹਨੇ 20 ਵਾਰ ਪਾਠ ਕੀਤਾ ਉਹਨੇ 20 ਵਾਰ ਪੜ੍ਹਿਆ ਹੋਣਾ ਹੈ, ਜਿਹਨੇ 50 ਵਾਰੀ ਪਾਠ ਕੀਤਾ ਉਹਨੇ 50 ਵਾਰੀ ਪੰਗਤੀ ਪੜ੍ਹੀ ਹੋਣੀ ਹੈ। ਹੁਣ ਤੱਕ ਜੇ ਹਜ਼ਾਰਾਂ ਵਾਰੀ ਆਪਾਂ ਪਾਠ ਕਰ ਲਿਆ ਜਪਜੀ ਸਾਹਿਬ ਦਾ, ਤੇ ਹਜ਼ਾਰਾਂ ਵਾਰੀ ਇਹ ਪੜ੍ਹੀ ਹੋਣੀ ਹੈ, ਪਰ ਸਮਝਿਆ ਕਿਨੇ ਹੈ? ਹਜ਼ਾਰਾਂ ਵਾਰੀ ਹੁਣ ਤੱਕ ਜਦੋਂ ਦੇ ਆਪਾਂ ਪਾਠ ਕਰਨਾ ਸ਼ੁਰੂ ਕੀਤਾ ਹੋਏਗਾ, ਹੁਣ ਤੱਕ ਕਿੰਨੀ ਵਾਰ, ਹਜ਼ਾਰਾਂ ਵਾਰੀ ਪਾਠ ਕਰ ਲਿਆ ਜਪਜੀ ਸਾਹਿਬ ਦਾ, ਪਰ ਸਮਝ? ਮਹਾਰਾਜ ਜੀ ਕਹਿੰਦੇ ਨਾਨਕ ਹੁਕਮੈ ਜੇ ਬੁਝੈ, ਜੇ ਤੂੰ ਉਹਦੇ ਹੁਕਮ ਨੂੰ ਬੁਝ ਲਵੇਂ ਤਾਂ, ਜੇ ਤੂੰ ਉਹਦੇ ਹੁਕਮ ਨੂੰ ਸਮਝ ਲਵੇਂ ਤਾਂ ਤੂੰ ਹੁਕਮ ਦੀ ਗੱਲ ਨਹੀਂ ਕਰੇਗਾ, ਫਿਰ ਤੂੰ ਹੁਕਮਰਾਨ ਨਹੀਂ ਬਣ ਸਕਦਾ, ਫਿਰ ਤੂੰ ਹਉਮੈ ਦੀ ਬੋਲੀ ਨਹੀਂ ਬੋਲ ਸਕਦਾ, ਫਿਰ ਤੂੰ ਇਹ ਨਹੀਂ ਕਹਿ ਸਕਦਾ ਮੇਰਾ ਹੁਕਮ ਚੱਲੇਗਾ, ਮੈਂ ਹਾਂ। ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹੇ ਨਾ ਕੋਈ। ਉਹ ਫਿਰ ਉਹਦੇ ਹੁਕਮ 'ਚ ਚੱਲੇਗਾ, ਉਹ ਕਹੇਗਾ ਵੀ ਮੈਂ ਉਹਦੇ ਹੁਕਮ 'ਚ ਹਾਂ, ਅਤੇ ਉਹਦੇ ਹੁਕਮ ਦੇ ਵਿੱਚ ਹੀ ਜੋ ਹੋਣਾ ਉਹਦੇ ਹੁਕਮ 'ਚ ਹੀ ਹੋਣਾ। ਪਰ ਬੰਦਾ ਕਹਿੰਦਾ ਨਹੀਂ, ਮੇਰਾ ਹੁਕਮ ਚੱਲਣਾ। ਫਿਰ ਹਜ਼ਾਰਾਂ ਵਾਰੀ ਆਪਾਂ ਪਾਠ ਕੀਤਾ, ਗੱਲ ਤਾਂ ਸਮਝਣ ਦੀ ਸੀ। ਕੀਰਤਨ ਤਾਂ ਹੋ ਰਿਹਾ, ਅੰਮ੍ਰਿਤ ਵੇਲੇ ਤੋਂ ਸਾਰਾ ਦਿਨ ਕੀਰਤਨ, ਆਪਾਂ ਨੂੰ ਵਿਚਾਰ ਦੀ ਲੋੜ ਕਿਉਂ ਹੈ? ਇਹ ਸਮਝਣ ਵਾਸਤੇ ਹੈ ਨਾ ਵਿਚਾਰ, ਨਹੀਂ ਤਾਂ ਕੀਰਤਨ ਤਾਂ ਸੁਣ ਹੀ ਰਹੇ ਹਾਂ ਆਪਾਂ। ਵਿਚਾਰ ਦੀ ਲੋੜ ਸੀ ਕਿ ਸਾਨੂੰ ਸਮਝ ਆ ਜਾਏ ਕਿ ਗੁਰੂ ਮਹਾਰਾਜ ਸਾਨੂੰ ਕਹਿਣਾ ਕੀ ਚਾਹੁੰਦੇ ਆ, ਗੁਰਬਾਣੀ ਦੇ ਰਾਹੀਂ ਸਾਨੂੰ ਸਮਝਾਉਣਾ ਕੀ ਚਾਹੁੰਦੇ ਆ। ਗੱਲ ਤਾਂ ਸਮਝਣ ਦੀ ਹੈ। ਮਹਾਰਾਜ ਜੀ ਕਹਿੰਦੇ ਨੇ ਸੱਚੜਾ ਦੂਰ ਨਾ ਭਾਲੀ ਹੈ। ਪਹਿਲੀ ਗੱਲ ਤਾਂ ਉਹਨੂੰ ਦੂਰ ਕਰਕੇ ਨਾ ਜਾਣ, ਅਤੇ ਨਾ ਉਹਦੀ ਭਾਲ ਦੂਰ ਕਰਕੇ ਕਰ। ਘੱਟ ਘੱਟ ਸ਼ਬਦ ਪਛਾਣੋ ਵਾ, ਉਹ ਘੱਟ ਘੱਟ ਵਿੱਚ ਹਿਰਦੇ ਵਿੱਚ ਵੱਸਦਾ ਹੈ, ਉਹਦੇ ਹੁਕਮ ਨੂੰ ਪਛਾਣ, ਉਹਦੇ ਹੁਕਮ ਨੂੰ ਸਮਝ। ਅਤੇ ਸਚਿਆਰ ਕਿੱਦਾਂ ਹੋਇਆ ਜਾਣਾ? ਉਹਦੇ ਹੁਕਮ ਨੂੰ ਸਮਝ ਕੇ ਹੀ ਹੋਇਆ ਜਾਣਾ ਨਾ। ਕਿਵੇਂ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ
ਨਾਲ ਤੂੰ ਉਹਦੇ ਹੁਕਮ ਦੇ ਵਿੱਚ ਤੁਰ, ਜਦੋਂ ਤੁਰ ਪਏਗਾ ਸੱਚੇ ਆ ਰਹਿ, ਨਹੀਂ ਤੁਰੇਗਾ ਤੇ ਕੁੜਿਆ ਰਹਿ, ਤੁਰ ਪਏਗਾ ਤੇ ਗੁਰਮੁਖ ਹੈ, ਨਹੀਂ ਤੁਰੇਗਾ ਤੇ ਮਨਮੁਖ ਹੈ। ਅਸੀਂ ਗੁਰਬਾਣੀ ਪੜ੍ਹ ਕੇ ਸੁਣ ਕੇ ਉਹਦੇ ਹੁਕਮ 'ਚ ਕਿੰਨਾ ਤੁਰ ਰਹੇ ਹਾਂ। ਦੁਨੀਆਂ ਦੇ ਵਿੱਚ ਬੰਦਿਆਂ ਦੇ ਹੁਕਮ 'ਤੇ ਅਸੀਂ ਮੰਨ ਕੇ ਤੁਰ ਰਹੇ ਹਾਂ, ਪਰ ਜਿਹਦੀ ਬਾਣੀ ਪੜ੍ਹਦੇ ਹਾਂ ਉਹਦੇ ਹੁਕਮ ਨੂੰ ਕਿੰਨਾ ਕੁ ਮੰਨਦੇ ਹਾਂ। ਗੱਲ ਤਾਂ ਉਹਦੀ ਹੈ, ਪਰ ਸਾਨੂੰ ਸਾਡੇ ਅੰਦਰ ਬੰਦੇ ਦਾ ਭੈ ਬਣਿਆ, ਰੱਬ ਦਾ ਭੈ ਨਹੀਂ ਬਣਿਆ। ਉਹਦਾ ਭੈ ਨਹੀਂ ਹੈ ਨਾ, ਤਾਂ ਹੀ ਤਾਂ ਉਹਦੇ ਹੁਕਮ 'ਚ ਨਹੀਂ ਤੁਰਦੇ। ਜਿਹਦਾ ਹੈ ਉਹਦੇ ਹੁਕਮ 'ਚ ਤੁਰਨਾ ਚਾਹੁੰਦੇ ਹਾਂ। ਇਸ ਲਈ ਮਹਾਰਾਜ ਕਹਿੰਦੇ ਉਹਦੇ ਹੁਕਮ ਵਿੱਚ ਤੁਰ, ਉਹਦਾ ਭੈ ਮਨ ਦੇ ਵਿੱਚ ਰੱਖ। ਰੱਬ ਦਾ ਭੈ ਕਿੰਨਾ ਕੁ ਹੈ ਮਨ 'ਚ? ਰੱਬ ਜੀ ਦੇ ਪ੍ਰਤੀ ਸਾਡੇ ਮਨ 'ਚ ਡਰ ਕਿੰਨਾ ਕੁ ਹੈ? ਤਾਂ ਗੁਰੂ ਮਹਾਰਾਜ ਜੀ ਸਮਝਾ ਰਹੇ ਨੇ, ਸਾਹਿਬ ਕਹਿੰਦੇ ਉਹਦੇ ਹੁਕਮ ਨੂੰ ਪਛਾਣ, ਉਹਨੂੰ ਦੂਰ ਕਰਕੇ, ਉਹਦੀ ਭਾਲ ਜਿਹੜੀ ਹੈ ਉਹ ਦੂਰ ਕਰਕੇ ਨਾ ਕਰ ਕਿ ਉਹ ਬਹੁਤ ਦੂਰ ਹੈ, ਮੈਨੂੰ ਪਹਾੜ ਦੀ ਚੋਟੀ 'ਤੇ ਜਾਣਾ ਪਏਗਾ, ਮੈਨੂੰ ਜਾ ਕੇ ਜੰਗਲਾਂ ਦੇ ਵਿੱਚ ਜਾ ਕੇ ਉਹਨੂੰ ਖੋਜਣਾ ਪਏਗਾ। ਖੋਜਣਾ ਬਾਹਰ ਨਹੀਂ ਸੀ, ਬੰਦੇ ਖੋਜ ਦਿਲ ਹਰ ਰੋ, ਉਹ ਤੇਰੇ ਦਿਲ ਵਿੱਚ ਬੈਠਾ ਹੈ, ਤੂੰ ਖੋਜ ਬਾਹਰ ਕਰ ਰਿਹਾ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਸ਼ਬਦ ਦੀ ਰੋਸ਼ਨੀ ਵਿੱਚ ਆਪਣੇ ਅੰਦਰ ਨੂੰ ਖੋਜ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਸਮਝ

ਜਦੋਂ ਚੱਲਣਾ ਤੇ ਫਿਰ ਕਰਮ ਦਾ ਫਲ ਤੈਅ ਕਰੇਗਾ ਵੀ ਤੂੰ ਕਿਹੜੇ ਪਾਸੇ ਚੱਲਣਾ, ਕਿਹੜੀ ਜੂਨ ਵਿੱਚ ਜਾਣਾ, ਕਿਹੜਾ ਜਨਮ ਲੈਣਾ, ਕਿਉਂਕਿ ਸਿਰ ਦੇ ਉੱਪਰ ਉਸ ਸੱਚੜੇ ਨੇ ਤੇਰੇ ਕਰਮ ਦਾ ਹਿਸਾਬ ਲਿਖ ਦਿੱਤਾ ਹੈ। ਇਹ ਨਹੀਂ ਕਰਮ ਅੱਜ ਕਰਨਾ ਤੇ ਹਿਸਾਬ ਅਗਲੇ ਜਨਮ 'ਚ ਹੋਣਾ, ਨਾਲ ਨਾਲ ਹੀ ਲਿਖਿਆ ਜਾਣਾ, ਨਾਲ ਨਾਲ ਹੀ ਤਿਆਰ ਹੋ ਜਾਣਾ। ਬੁੜੀ ਕਲਮ ਹੈ ਨਾ, ਬੁੜੀ ਕਲਮ ਜਿਹੜੀ ਰੁਕਦੀ ਨਹੀਂ, ਚੱਲ ਰਹੀ ਹੈ ਨਾਲ ਨਾਲ। ਮਹਾਰਾਜ ਕਹਿੰਦੇ ਉਹ ਸੱਚੜੇ ਨੇ ਲਿਖਿਆ, ਝੂਠੇ ਨੇ ਨਹੀਂ ਲਿਖਿਆ। ਜਿਹੜਾ ਤੇਰਾ ਲੇਖਾ ਗਲਤ ਹੋ ਜਾਏਗਾ, ਲਿਖਣ ਵਾਲਾ ਸੱਚੜਾ ਹੈ। ਸੱਚੜਾ ਲਿਖਿਆ, ਕੀ ਲਿਖਿਆ? ਦੁੱਖ ਸੁੱਖ, ਤੇਰੀ ਜ਼ਿੰਦਗੀ 'ਚ ਦੁੱਖ ਤੇ ਸੁੱਖ ਲਿਖ

0: ਹੁੰਦਾ ਜਾ ਰਿਹਾ ਪਿਛਲਾ ਸਮਾਂ।
1: ਹੁਣ ਅਸੀਂ ਜੋ ਕਰ ਰਹੇ ਹਾਂ ਮਾੜਾ ਅਤੇ ਚੰਗਾ, ਇਹ ਸੂਈ ਅੱਗੇ ਹੋ ਗਈ ਅਤੇ ਇਹ ਪੂਰਬਲਾ ਹੋ ਜਾਣਾ ਅਤੇ ਨਾਲ ਹੀ ਲਿਖਿਆ ਜਾਣਾ ਕਿ ਤੂੰ ਮਾੜਾ ਕੀਤਾ ਕਿ ਚੰਗਾ ਕੀਤਾ। ਵਰਤਮਾਨ ਸਮੇਂ ਵਿੱਚ ਵਰਤ ਰਹੇ ਚੱਲ ਰਹੇ ਸਮੇਂ ਵਿੱਚ ਮਾੜਾ ਨਾ ਸੋਚੀਏ, ਨਹੀਂ ਤਾਂ ਪੂਰਬਲਾ ਮਾੜਾ ਹੋ ਜਾਏਗਾ। ਵਰਤ ਰਹੇ ਸਮੇਂ ਵਿੱਚ ਚੰਗਾ ਸੋਚੀਏ, ਤਾਂ ਹੀ ਤਾਂ ਕਿਹਾ ਸੀ ਚੰਗਾ ਸੋਚ ਚੰਗਾ ਕਰਮ ਕਰ, ਕਿਉਂਕਿ ਜਦੋਂ ਇਹ ਪੂਰਬਲਾ ਹੋ ਜਾਏ ਫਿਰ ਤੈਨੂੰ ਫਲ ਉਹਦਾ ਚੰਗਾ ਹੀ ਮਿਲੇ। ਤੇਰੇ ਪੂਰਬਲੇ ਕਰਮ ਨੇ ਅੱਗੇ ਚੰਗੇ ਫਲ ਨੂੰ ਜਿਹੜਾ ਬਣਾਉਣਾ, ਕਿਉਂਕਿ ਮਹਾਰਾਜ ਜੀ ਕਹਿੰਦੇ ਆ ਆਗੈ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ। ਪਹਿਲਾਂ ਪਾਛੇ ਆਨੰਦ ਬਣਿਆ ਤਾਂ ਹੀ ਅੱਗੇ ਸੁੱਖ ਹੈ। ਪਹਿਲਾਂ ਬੀਜ ਮਿੱਟੀ ਵਿੱਚ ਜਾਏਗਾ ਤਾਂ ਹੀ ਉੱਪਰ ਆ ਕੇ ਉਹਨੂੰ ਫਲ ਲੱਗਣਾ। ਜੇ ਬੀਜ ਮਿੱਟੀ 'ਚ ਗਿਆ ਹੀ ਨਹੀਂ ਤਾਂ ਫਿਰ ਉੱਪਰ ਫਲ ਕੀ ਲੱਗੇਗਾ। ਬਹੁਤ ਨੇ ਵਿਚਾਰਾਂ ਪਰ ਸਮਾਂ ਨੇੜੇ ਲੱਗ ਰਿਹਾ। ਸਾਹਿਬ ਜੀ ਕਹਿੰਦੇ ਧਿਆਨ ਰੱਖ ਸਿਰ ਸਿਰ ਸੱਚੜੈ ਲਿਖਿਆ ਦੁੱਖ ਸੁੱਖ ਪੂਰਬ ਵਿਚਾਰੋਵਾ। ਪੂਰਬ ਤੇਰੇ ਕੀਤੇ ਹੋਏ ਕਰਮ ਨੂੰ ਵਿਚਾਰ ਕੇ ਮੰਨਦੇ ਆ ਨਾ, ਜਿਹਨੂੰ ਸਮਝ ਆ ਗਈ ਉਹਨੇ ਕਬੂਲਿਆ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਮੈਂ ਕੀਤੇ ਕਰਮ ਕਰਕੇ ਵਿਛੜਿਆ ਹੋਇਆ। ਮਹਾਰਾਜ ਕਹਿੰਦੇ ਉਹਨੇ ਤੇਰੇ ਪੂਰਬਲੇ ਕਰਮ ਨੂੰ ਵਿਚਾਰ ਕੇ ਤੇਰੀ ਜ਼ਿੰਦਗੀ ਵਿੱਚ ਦੁੱਖ ਔਰ ਸੁੱਖ ਲਿਖਿਆ ਹੈ।

ਕੀਤਾ ਉਹ ਫਲ ਤੈਨੂੰ ਦੁੱਖ ਤੇ ਸੁੱਖ ਦੇ ਰੂਪ ਵਿੱਚ ਮਿਲ ਗਿਆ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਬੰਦਾ ਚੰਗਾ ਆਪਣਾ ਆਪੇ ਹੀ ਕੀਤਾ ਭਾਵਨਾ। ਸਾਹਿਬ ਜੀ ਕਹਿੰਦੇ ਧਿਆਨ ਰੱਖ, ਇਹ ਤੇਰਾ ਕਰਮ ਤੇਰੀ ਜੀ ਜਿੰਦ ਨਾਲ ਨਿਭ ਜਾਣਾ, ਸਰੀਰ ਤੇ ਉਰੇ ਹੀ ਰਹਿ ਜਾਣਾ। ਸਰੀਰ ਕਰਕੇ ਤੂੰ ਸਰੀਰ ਦੇ ਕਰਕੇ ਮਾੜੇ ਕਰਮ ਨਾ ਕਰ, ਨਹੀਂ ਤਾਂ ਫਿਰ ਜਿਹੜਾ ਲੇਖਾ ਤੇਰੀ ਜਿੰਦ ਨੂੰ ਦੇਣਾ ਪੈਣਾ, ਔਖੀ ਤੇ ਉਹਨੇ ਹੋਣਾ। ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁੱਤ ਦਾਰਾ ਪੈ ਆਨ ਲੁਟਾਵੈ ਮਨ ਮੇਰੇ, ਭੁੱਲੇ ਕਪਟ ਨਾ ਕੀਜੈ ਅੰਤ ਨਬੇੜਾ ਤੇਰੇ ਜੀ ਪੈ ਲੀਜੈ। ਨਬੇੜਾ ਤੇ ਜਿੰਦ ਤੋਂ ਹੋਣਾ, ਦੁੱਖ ਤੇ ਉਹਨੇ ਭੋਗਣਾ, ਵੱਖ ਵੱਖ ਜੂਨਾਂ ਵਿੱਚ ਪੈ ਕੇ। ਸੋ

0: ਪਾਲੇ
1: ਜਿਹੜਾ ਉਹਦੇ ਹੁਕਮ ਨੂੰ ਪਛਾਣ ਕੇ ਹੁਕਮ ਚ ਤੁਰ ਪਿਆ ਉਹ ਕਹਿੰਦੇ ਜੋ ਵਾਹਿਗੁਰੂ ਤੁਸੀਂ ਕਰਮ ਕਰਵਾਓਗੇ ਮੈਂ ਤੇ ਉਹੀ ਕਰਮ ਕਰਨ ਵਾਸਤੇ ਤਿਆਰ ਹਾਂ ਮੈਂ ਕੋਈ ਹੋਰ ਕਰਮ ਨਹੀਂ ਕਰਨਾ ਮੈਂ ਤੁਹਾਡਾ ਪ੍ਰੇਰਿਆ ਹੋਇਆ ਚੱਲਣਾ ਹੈ ਉਹਦੇ ਹੁਕਮ ਵਿੱਚ ਤੁਰੋ ਜਿਹੜਾ ਹੁਕਮ ਕਰ ਰਿਹਾ ਹੁਕਮਰਾਨ ਪਰਮੇਸ਼ਵਰ ਹੈ ਉਹਦੇ ਹੁਕਮ ਵਿੱਚ ਚੱਲੋ ਅਸੀਂ ਰੋਜ਼ ਗੁਰੂ ਗ੍ਰੰਥ ਸਾਹਿਬ ਤੋਂ ਹੁਕਮ ਸੁਣਦੇ ਹਾਂ ਮੰਨਦਾ ਕੌਣ ਹੈ ਚੱਲਦਾ ਕੌਣ ਹੈ ਸੁਣ ਹੀ ਰਹੇ ਹਾਂ ਪਰ ਜਿਹੜਾ ਹੁਕਮ ਵਿੱਚ ਤੁਰ ਪਿਆ ਉਹ ਫਿਰ ਪਰਵਾਹ ਨਹੀਂ ਕਰਦਾ ਉਹ ਕਹਿੰਦਾ ਮੈਂ ਆਪਣੇ ਮਾਲਕ ਦੇ ਹੁਕਮ ਵਿੱਚ ਤੁਰਨਾ ਉਹਦੇ ਹੁਕਮ ਵਿੱਚ ਕਿਉਂਕਿ ਤੁਰਨਾ ਆ ਗਿਆ ਹਾਂ ਜਿੰਨਾ ਚਿਰ ਨਹੀਂ ਸੀ ਤੁਰਦਾ ਉਦੋਂ ਤੱਕ ਪਰਵਾਹ ਸੀ ਦੁਨੀਆਂ ਦੀ ਹੁਣ ਬੇਪਰਵਾਹ ਹੋ ਗਿਆ ਸਾਹਿਬ ਜੀ ਕਹਿੰਦੇ ਜੇ ਜਿਹੜੇ ਕਰਮ ਤੂੰ ਕਰਦਾ ਨਾ ਇਹ ਦੁੱਖ ਸੁੱਖ ਬਣ ਜਾਣੇ ਜਿਹੇ ਕਰਮ ਕਰਾਏ ਕਰਤਾ ਦੂਜੀ ਕਾਰ ਨਾ ਪਾਲੇ ਜਿਹਨੂੰ ਸਮਝ ਆ ਗਈ ਉਹ ਫਿਰ ਕਰਤੇ ਦੇ ਹੁਕਮ ਦੇ ਵਿੱਚ ਤੁਰਦੇ ਆ ਜਦੋਂ ਹੁਕਮ ਦੇ ਵਿੱਚ ਤੁਰਦੇ ਨੇ ਫਿਰ ਉਹ ਕਿਸੇ ਦੂਜੀ ਤੀਜੀ ਥਾਂ 'ਤੇ ਭਟਕਦੇ ਨਹੀਂ ਉਹਦੇ ਹੁਕਮ

ਇਹ ਖੇਡ ਵੀ ਉਹਨੇ ਬਣਾਈ ਹੈ ਤੇ ਖੇਡ ਵੀ ਆਪਣੇ ਉਹਨੇ ਹੱਥ ਵਿੱਚ ਰੱਖੀ ਹੋਈ ਹੈ। ਆਪ ਨਿਰਾਲਮ ਉਹ ਸਾਰਿਆਂ ਤੋਂ ਨਿਰਲੇਪ ਹੈ। ਜੂਨਾਂ 84 ਲੱਖ ਬਣਾਤੀਆਂ 4 ਖਾਣੀਆਂ 'ਚੋਂ, ਪਰ ਆਪ ਕਿਸੇ ਜੂਨ ਦੇ ਵਿੱਚ ਨਹੀਂ ਹੈ, ਅਜੂਨੀ। ਸਾਰੀ ਮੂਰਤਾਂ ਉਹਦੀਆਂ ਬਣਾਈਆਂ, ਪਰ ਉਹ ਕੀ ਹੈ? ਅਕਾਲ ਮੂਰਤ, ਉਹ ਨਿਰਲੇਪ ਹੈ। ਧੰਦਾ ਵਾਧੀ, ਸਾਰੀ ਦੁਨੀਆ ਉਹਦੇ ਹੁਕਮ ਵਿੱਚ ਵੱਧੀ ਹੋਈ, ਕਰ ਵਿਹਾਰ ਦੇ ਵਿੱਚ ਜੁੜੀ ਹੋਈ ਹੈ। ਕਰ ਹੁਕਮ ਛਡਾ

ਬਣਹਾਰੋ ਉਹ ਆਪ ਹੀ ਹੁਕਮ ਕਰਕੇ ਛੜਵਾ ਵੀ ਲੈਂਦਾ, ਪਰ ਕਿਹਨਾਂ ਨੂੰ ਛੜਵਾ ਲੈਂਦਾ? ਜਿਨ੍ਹਾਂ ਨੂੰ ਸਮਝ ਆਈ ਔਰ ਜਿਨ੍ਹਾਂ ਨੇ ਅਰਦਾਸ ਕੀਤੀ, ਅਸੀਂ ਖਤੇ ਬਹੁਤ ਕਮਾਵਾਂਦੇ ਅੰਤ ਨ ਪਰਾਵਾਰ, ਹਰ ਕਿਰਪਾ ਕਰਕੇ ਬਖਸ਼ ਲਿਓ ਹੋ ਪਾਪੀ ਵੱਡ ਗੁਨਹਗਾਰ। ਫਿਰ ਉਹ ਛੜਵਾ ਵੀ ਲੈਂਦਾ, ਲਿਖੇ ਕਤੇ ਨਾ ਛੁੱਟੀ ਹੈ ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਕਹਿੰਦੇ ਜਿਹੜੇ ਉਹਦੇ ਹੁਕਮ 'ਚ ਆ ਗਏ, ਫਿਰ ਉਹ ਆਪਣਾ ਹੁਕਮ ਕਰਕੇ ਉਹਨਾਂ ਨੂੰ ਛੜਵਾ

ਦੇ ਅੱਜ ਹੀ ਬੇਨਤੀ ਕਰ, ਤੂੰ ਕਹੇ ਵੀ ਕੱਲ ਨੂੰ ਕਰਾਂਗਾ, ਅੱਜ ਹੀ ਬੰਦਗੀ ਸ਼ੁਰੂ ਕਰ, ਕਰ ਬੰਦੇ ਤੂੰ ਬੰਦਗੀ ਜਿਚਰ ਘੱਟ ਮੈਂ ਸਾ, ਤੂੰ ਕਹਿੰਦਾ ਕੱਲ ਨੂੰ ਕਰਾਂਗਾ, ਕੱਲ ਨੂੰ ਨਾਮ ਜਪਾਂਗਾ, ਕੱਲ ਨੂੰ ਭੁੱਲਾਂ ਬਖਸ਼ਾਵਾਂਗਾ। ਕੱਲ ਤੇ ਆਉਣੀ ਨਹੀਂ ਜ਼ਿੰਦਗੀ 'ਚ, ਟਾਲ ਮਟੋਲ ਕਰੀ ਜਾ ਕਰੀ ਜਾ ਕਰੀ ਜਾ, ਸਮਾਂ ਲੰਘ ਗਿਆ, ਮੁੜ ਕੇ ਲੰਘਿਆ ਸਮਾਂ ਹੱਥ ਨਹੀਂ ਆਉਣਾ। ਜਿਹੜਾ ਸਮਾਂ ਲੰਘ ਗਿਆ ਉਹ ਹੱਥ ਆ ਗਿਆ, ਪਛਤਾਵਾ ਹੀ ਰਹਿਣਾ। ਜੇ ਮੈਂ ਗੁਨਾਹ ਆਪਣੇ ਗੁਰੂ ਸਾਹਿਬ ਕੋਲ ਆ ਕੇ ਕਬੂਲ ਲੈਂਦਾ ਤਾਂ ਕੀ ਪਤਾ ਬਖਸ਼ਿਆ ਜਾਂਦਾ, ਪਰ ਮੈਂ ਟਾਲ ਮਟੋਲ ਕਰਦਾ ਰਿਹਾ। ਕਬੀਰ ਟਾਲੇ ਟੋਲੇ ਦਿਨ ਗਿਆ, ਵਿਆਜ ਬੜਨ ਤੋਂ ਜਾਏ। ਕਿਸੇ ਨੇ ਕਰਜ਼ ਲਿਆ ਨਾ, ਕੋਈ ਨਹੀਂ ਅੱਜ ਮੋੜਦਾ, ਕੱਲ ਮੋੜਦਾ, ਅੱਜ ਮੋੜਦਾ, ਉੱਧਰ ਵਿਆਜ ਇੰਨਾ ਚੜ੍ਹ ਗਿਆ, ਮੂਲ ਨਾਲੋਂ ਵਿਆਜ ਵੱਧ ਗਿਆ, ਅਤੇ ਜਦੋਂ ਵਿਆਜ ਵੱਧ ਗਿਆ ਫਿਰ ਮੱਥੇ ਹੱਥ ਮਾਰਿਆ ਵੀ ਟਾਈਮ ਸਿਰ ਮੋੜ ਦਿੰਦਾ ਤਾਂ ਇੰਨਾ ਵਿਆਜ ਨਹੀਂ ਸੀ ਵਧਣਾ। ਟਾਲੇ ਟੋਲੇ ਦਿਨ ਗਿਆ, ਵਿਆਜ ਬੜਨ ਤੋਂ ਜਾਏ। ਕਹਿੰਦੇ ਧਿਆਨ ਰੱਖੀ ਨਾ ਹਰ ਭਜਿਓ, ਨਾ ਖੱਤ ਫਟਿਓ, ਕਾਲ ਪਹੁੰਚੋ ਪਹੁੰਚੋ ਆਏ, ਤਾਂ ਤੂੰ ਹਜੇ ਬੰਦਗੀ ਕੀਤੀ ਨਾ ਲੇਖਾ ਮੁਕਿਆ ਤੇਰਾ, ਤੇ ਉਧਰੋਂ ਕਾਲ ਤੇ ਆ ਗਿਆ, ਉਦੋਂ ਤੇ ਮੌਤ ਆ ਗਈ। ਬੀਤ ਜਹੈ ਜਨਮ ਅਕਾਜ ਰੇ, ਨਿਸ ਦਿਨ ਸੁਣ ਕੇ ਪੁਰਾਣ, ਸਮਝਤ ਨਹਿ ਰੇ ਅਜਾਨ ਕਾਲ ਤੋਂ। ਉਹਨੇ ਕੱਲ ਤੇ ਥੋੜੀ ਸਮਾਂ ਪਾ ਦੇਣਾ ਵੀ ਚੱਲ ਅੱਜ ਨਿਤਨੇਮ ਕਰ ਲੈ ਮੈਂ ਤੈਨੂੰ ਕੱਲ ਨੂੰ ਲੈ ਜਾਂਗਾ, ਉਹਨੇ ਇਹ ਥੋੜੀ ਸਮਾਂ ਦੇਣਾ ਵੀ ਚੱਲ ਤੂੰ ਸਵੇਰੇ ਅੱਜ ਉੱਠ ਜਾਈ ਤੈਨੂੰ ਮੈਂ ਦੁਪਹਿਰੇ ਲੈ ਜਾਂਗਾ, ਨਹੀਂ ਉਹਨੇ ਟਾਈਮ ਨਹੀਂ ਦੇਣਾ। ਤੂੰ ਟਾਲ ਮਟੋਲ ਨਾ ਕਰ, ਸਮਾਂ ਸੰਭਾਲ, ਅੱਜ ਕੱਲ ਕਰਦਿਆਂ ਜ਼ਿੰਦਗੀ ਮੁੱਕ ਜਾਣੀ ਹੈ, ਸਮਾਂ ਲੰਘ ਜਾਣਾ ਤੇ ਲੰਘਿਆ ਸਮਾਂ ਮੁੜ ਕੇ ਨਹੀਂ ਆਉਣਾ। ਅੱਜ ਕੱਲ ਕਰਦਿਆਂ ਕਾਲ ਵਿਆਪੈ, ਕਾਲ ਵਿਆਪਿਆ, ਦੂਜੇ ਭਾਏ ਵਿਕਾਰੋ, ਆ ਦੂਜੇ ਭਾਏ ਸੰਸਾਰ ਦੇ ਮੋਹ ਮਾਇਆ 'ਚ ਜਿਹੜੇ ਤੂੰ ਵਿਕਾਰ ਇਕੱਠੇ ਕਰ ਰਿਹਾ, ਇਹ ਕਰਦਿਆਂ ਕਰਦਿਆਂ ਸਮਾਂ ਲੰਘ ਜਾਣਾ। ਆ ਕਈ ਮਿਲਦੇ ਨੇ ਇੱਥੇ, ਹਰ ਮਹੀਨੇ ਪਹਿਲੇ ਐਤਵਾਰ ਅੰਮ੍ਰਿਤ ਸੰਚਾਰ ਹੁੰਦਾ ਨਾ, ਦੋ ਦਿਨ ਪਹਿਲਾਂ ਮਿਲਦੇ ਨੇ ਵੀ ਇਸ ਵਾਰ ਅਸੀਂ ਖੰਡੇ ਦੀ ਪੌਲ ਲੈ ਲਾਂਗੇ। ਉਹ ਜਦੋਂ ਸੋਮਵਾਰ ਆਉਂਦਾ ਫਿਰ ਉੱਥੇ ਹੀ ਖਲੋਤੇ ਹੁੰਦੇ ਆ, ਕਹਿੰਦੇ ਜੀ ਮਨ ਨਹੀਂ ਮੰਨਿਆ, ਮਨ ਨਹੀਂ ਮੰਨਿਆ। ਇਹਦਾ ਮਤਲਬ ਅਗਲੀ ਵਾਰ, ਹੁਣ ਅਗਲੇ ਮਹੀਨੇ ਪਤਾ ਨਹੀਂ ਕਿੰਨੇ ਰਹਿਣਾ ਕਿੰਨੇ ਨਹੀਂ ਰਹਿਣਾ, ਇੱਥੇ ਤੇ ਪਲ ਭਰ ਦੀ ਖਬਰ ਨਹੀਂ ਹੈ। ਤੂੰ ਅੱਜ ਕੱਲ੍ਹ ਕਰਦਾ ਕਰਦਾ ਨਿਗੁਰਾ ਰਹਿ ਜਾਏਗਾ, ਗੁਰੂ ਤੋਂ ਬੇਮੁੱਖ ਰਹਿ ਜਾਏਗਾ, ਅਤੇ ਜਿਹੜਾ ਨਿਗੁਰਾ ਬੇਮੁੱਖ ਹੈ ਉਹਨੂੰ ਫਿਰ ਉਹਦੇ ਘਰ ਥਾਂ ਕੋਈ ਨਹੀਂ ਮਿਲਣੀ। ਇਸ ਲਈ ਕਬੀਰ ਲੂਟਣਾ ਹੈ ਤਾਂ ਲੂਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਛੇ ਪਛਤਾਓਗੇ ਪ੍ਰਾਣ ਜਾਏਗੇ ਛੂਟ। ਅਤੇ ਕੋਈ ਹੱਥ ਖੜਾ ਕਰਕੇ ਦੱਸੇ ਵੀ ਮੈਂ ਗਰੰਟੀ ਲੈਂਦਾ ਵੀ 10 ਸਾਲ ਮੇਰੇ ਪ੍ਰਾਣ ਨਹੀਂ ਛੁੱਟਦੇ। ਚਲੋ 10 ਸਾਲ ਤਾਂ ਬਹੁਤ ਜ਼ਿਆਦਾ ਕਹਿ ਦਿੱਤਾ, 2 ਦਿਨ 5 ਦਿਨ ਦੀ ਗਰੰਟੀ ਲੈ ਲਓ। ਇੱਥੇ ਤਾਂ ਇੱਕ ਪਲ ਦੀ ਗਰੰਟੀ ਨਹੀਂ ਹੈ, ਹਮ ਆਦਮੀ ਹਾਂ ਇੱਕਦਮ, ਆਵੇ ਤਾਂ ਠੀਕ ਹੈ ਨਾ ਆਵੇ ਤਾਂ ਗੱਲ, ਫਿਰ ਕੱਲ੍ਹ 'ਤੇ ਗੱਲ ਕਿਉਂ ਪਾਉਂਦੇ ਹਾਂ ਆਪਾਂ। ਅੱਜ ਹੀ ਕਮਾਈ ਸ਼ੁਰੂ ਕਰੋ, ਨਾਮ ਧਿਆਵੋ, ਅਵਗੁਣਾਂ ਨੂੰ ਛੱਡੋ, ਸ਼ੁਭ ਗੁਣ ਇਕੱਤਰ ਕਰੋ, ਤਾਂ ਕਿ ਸਾਡਾ ਜਨਮ ਲੇਖੇ ਵਿੱਚ ਲੱਗ ਜਾਏ, ਸਾਡਾ ਲੇਖਾ ਜੋਖਾ ਮੁੱਕ ਜਾਏ। ਪਰ ਇੱਥੇ ਤਾਂ ਨਾ ਹਰ ਭਜਿਓ, ਨਾ ਖੱਤ ਫਟਿਓ, ਕੱਲ ਪਹੁੰਚੋ ਆਏ, ਕੱਲ ਤੇ ਪਹੁੰਚ ਗਿਆ। ਮਹਾਰਾਜ ਜੀ ਕਿਰਪਾ ਕਰਨ, ਇਹ 2 ਪਦਿਆਂ ਦੀ ਵਿਚਾਰ ਗੁਰੂ ਸਾਹਿਬ ਜੀ ਨੇ ਕਰਵਾਈ, ਪਰ ਹਜੇ ਵੀ ਇਹ ਵਿਚਾਰ ਵਿੱਚ ਬਹੁਤ ਕੁਛ ਸਮਝਣ ਨੂੰ ਬਾਕੀ ਹੈ, ਪਰ ਸਮਾਂ ਉੱਪਰ ਹੋ ਚੁੱਕਾ ਹੈ। ਗੁਰੂ ਮਹਾਰਾਜ ਜੀ ਕਿਰਪਾ ਕਰਨ, ਹਾਜ਼ਰੀਆਂ ਸਭਨਾਂ ਦੀਆਂ ਲੇਖੇ ਵਿੱਚ ਲਾਉਣ, ਜਿੰਨੀ ਕੁ ਵਿਚਾਰ ਸਮਝ ਵਿੱਚ ਆਈ ਮਨਾਂ 'ਚ ਵਸਾ ਲਈਏ, ਇੱਕ ਪਲ ਵੀ ਅਸੀਂ ਦੇਰੀ ਨਾ ਕਰੀਏ। ਹਰ ਪਲ ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਅੰਦਰ ਮਨ ਉਹਨੂੰ ਚਿਤਵਦਾ ਰਵੇ, ਕਿਉਂਕਿ ਜੇਕਰ ਸਾਹਿਬ ਮਨੋ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ ਵਾਲੀ ਅਵਸਥਾ ਬਣ ਜਾਏ। ਗੁਰੂ ਸਾਹਿਬ ਜੀ ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਣ, ਆਪ ਜੁੜੋ ਹੋਰਾਂ ਨੂੰ ਜੋੜੋ, ਬਾਣੀ ਬਾਣੀ ਦੇ ਧਾਰਨੀ ਬਣਾਓ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਗਲਤੀਆਂ ਭੁੱਲਾਂ ਹੋਈਆਂ ਨੇ, ਸਤਿਗੁਰੂ ਮਹਾਰਾਜ ਜੀ ਬਖਸ਼ ਦੇਣ, ਅੱਗੇ ਤੋਂ ਸਮੱਤ ਔਰ ਸੋਝੀ ਦੇ ਕੇ ਸਭਨਾਂ ਨੂੰ ਨਿਵਾਜਣ ਦੀ। ਗੁਰੂ ਪਿਆਰੀ ਸਾਧ ਸੰਗਤ ਜੀ ਸੂਚਨਾ ਹੈ, ਸਮੇਂ ਦੀ ਆਪ ਜੀ ਨੂੰ ਪਤਾ ਹੈ ਤਬਦੀਲੀ ਹੋ ਚੁੱਕੀ ਹੈ। ਹਰ ਵਾਰ ਸਮੇਂ ਦੀ ਜਦੋਂ ਤਬਦੀਲੀ ਹੁੰਦੀ ਹੈ
तो गुरु घर दे विच जो शामां दे दीवान हुंदे ने उहदे विच समें च तब्दीली लियाई जांदी है। इस मौसम की तब्दीली दे कारण जो सोधर रहरा साहब जी दे पाठ 22 तरीक तो दिन मंगलवार तो अज तो 6:30 बजे पाठ की आरंभता होएगी। आरती अते कीर्तन 7 to 8 जो रात नूं इतिहास की कथा चलती है वो 8 to 9 बजे तक, तो कीर्तन जो है कथा विचार तो बाद रात दे दीवाना च 9 to 10, 10 बजे समाप्ति। 15 minutes का जिहड़ा समय दे विच फर्क पाया गया। शाम दे दीवाना च जिहड़े हाजरियां भरदे आ उस समय नूं नोट कर लो जी। गुरु नानक साहब दे बचन अपने हिरदे च वसा ले।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਂ ਆਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਧਾਈਆਂ।

ਫਰਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਕਰਤਾ ਤੇਰਾ ਸਭ ਕਿਸ ਹੈ ਸਤੇਹ ਸੁਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸੇ ਆਵਾਜੀ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਵਾਏ ਵਸਿਆ ਜਿਨ ਸਾਂਸ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰ ਬਿਠੋ ਇਸ ਦੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਜ ਸ਼ਬਦ ਤਿਤ ਕਰ ਸੁਪਾਗੈ ਕਰ ਸੁਪਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੋ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ

ਤੁਮਰੀ ਗਤ ਮਿਤ ਨਾਨਕ ਦਾਸ ਬੋਲੋ ਜੀ ਵਾਹਿਗੁਰੂ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਮੀ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਾਹਿਬ ਸਹਾਇ ਅਰਜਨ ਹਰ ਗੋਬਿੰਦ ਨੋ

ਗਵਾਹੀ ਦੇਖ ਕੇ ਅੰਡਠ ਕੀਤਾ ਤਿਨਾ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ

ਪਰਮ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਸਿਆਰੇ ਆਇਤ ਦੇਗ ਤੇਗ ਫਤਿਹ। ਬਿਰਧ ਕੀ ਪੈਸ ਪੰਥ ਕੀ ਜੀਤ, ਸ਼੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨ ਦਾਨ ਸਰਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਜੀਆਂ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਵੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮੰਨੀ ਵਾ ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੇ ਦਾਰ, ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਨਿਆਂ ਦੇ ਮਾਨ, ਨਿਤਾਨਿਆਂ ਦੇ ਤਾਨ, ਨਿਓਟਿਆਂ ਦੀ ਓਟ, ਸੱਚੇ

ਜੀਆਂ ਦੇ ਹਜ਼ੂਰ ਪਵਿੱਤਰ ਕੜਾ ਪ੍ਰਸ਼ਾਦ ਦੀ ਦੇਖ ਕੇ ਹਾਜ਼ਰ ਹੈ। ਧਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਮੂਹ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਜੋ ਜੀ ਸਕੇ ਆਪ ਜੀਆਂ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ। ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਬਖਸ਼ੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਸਿੱਖ ਪੜ੍ਹਦੇ ਸੁਣ

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰੋਗੀ ਕਾ ਪ੍ਰਭ ਖੰਡੋ ਰੋਗ, ਦੁਖੀਏ ਕਾ ਮਿਟਾਵੋ ਪ੍ਰਭ ਸੋਗ। ਨਿਥਾਵੇ ਕੋ ਤੁਮ ਥਾਨ ਬੈਠਾਵੋ, ਦਾਸ ਆਪਣੇ ਕੋ ਭਗਤੀ ਲਾਵੋ। ਨਿਮਾਣੇ ਕੋ ਪ੍ਰਭ ਦੇ ਤੋ ਮਾਨ,

ਤਿਲੰਗ ਕਰ ਦੂਜਾ ਮਹਲਾ ਪੰਜਵਾ ਤੁਧ ਬਿਨ ਦੂਜਾ ਨਹੀਂ ਕੋਈ

तेरा जोर तेरे मन टेक, सदा सदा जप नानक एक, तुद बिन दूजा नहीं कोई,

तेरा जोर तेरे मन टेक, सदा सदा जप नानक एक सब।

वाहे गुरु, वाहे गुरु जी का खालसा, वाहे गुरु जी।

ਕੀਤੀ ਛੁੱਟੀ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੀਕ ਚਲਾਈ ਅਤੇ ਗਵਾਹੀ ਦੇਖ ਕੇ ਅੰਡਠ ਕੀਤਾ ਅਤੇ ਨਾਮ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਚਰਖੜੀਆਂ ਦੇ ਚੜ੍ਹੇ ਤਨਾਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਹੀ ਤੇ ਨਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਿਥਮੇ ਸਰਬੱਤ

ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੀ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮੰਨੀ ਵਾ ਮਤ ਉੱਚੀ ਮਤ ਪਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੀ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਨਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੇ ਦਾਰ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਨਿਆਂ ਦੇ ਮਾਨ ਨਿਤਾਨਿਆਂ ਦੇ ਤਾਨ ਨਿਓਟਿਆਂ ਦੀ ਓਟ

ਸ਼ਬਦ ਕੀਰਤਨ ਸੇ ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਕੀ ਅਰਦਾਸ ਹੈ ਜੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ, ਆਪ ਜੀਆਂ ਦੇ ਦਰ ਤੇ ਸਾਨੂੰ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਯਾਤਰਾਵਾਂ ਸਫਲ ਕਰਨੀਆਂ,

ਜੀਆਂ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਜੀ ਦੇਖ ਸਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸਾਦ ਸਮੂਹ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਜੋ ਜੀ ਸਕੇ ਆਪ ਜੀਆਂ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ। ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਬਖਸ਼ੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵ ਨਾ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ। ਦੁਹਰਾ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਜੋ

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜਲ ਕੀ ਪੀਤ ਬਵਨ ਕਾ ਥੰਬਾ ਰਕਤ ਬੂੰਦ ਕਾ ਗਾਰਾ

ਕਰ ਕਿਰਪਾ ਜਸ ਗਾਂ ਨਿਸ ਅਜਪਾ।

ਪੰਜਵਾਂ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕੀ ਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਾਇਓਈ ਤਰਸ ਪਾਇਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀਵੈ ਹਰਿਆ ਤਰਸ ਪਾਇਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀਵੈ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤ ਜੀ ਸਹਾਏ ਵਾਰ। ਸ਼੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰ ਗੋਬਿੰਦ ਨਾਉ ਸਿਮਰਉ ਸ਼੍ਰੀ ਹਰਿ ਰਾਇ। ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਦਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨਾਉਣ ਦਿਆ ਵੈਤਾਏ। ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਜੀ ਦੀ ਜੋਤ ਸ਼੍ਰੀ ਗੁਰੂ

ਚਾਹਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਈ ਦੇਖ ਕੇ ਅਨ ਡਿਠ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ ਜਿਨ੍ਹਾਂ

ਇਸ਼ਨਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੇ ਅਟਲ ਧਰਮ ਕਾ ਜੈਕਾਰ ਬੋਲੋ ਜੇ।

ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀਆਂ ਦੇ ਹਜ਼ੂਰ, ਆਪ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਦੁਖ ਨਿਵਾਰਨ ਸਾਹਿਬ ਵਿਖੇ ਸੰਧਿਆ ਵੇਲੇ ਦੇ ਦੀਵਾਨ ਸਜਾਏ ਗਏ।

ਤੋ ਸਮਤ ਬਖਸ਼ਣੀ ਦਰ ਆਯੋਈ ਸੰਗਤ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਪਿਟਾਵਾਂ ਦਰ ਮਨਜ਼ੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦਾਨਿਸ਼ ਨਾਦੀਆਂ ਦਾਤਾਂ ਬਸ਼ਕਿਨ ਵਾਜਣਾ ਜੀ ਸਤਿਗੁਰੂ ਜੀ ਆਪ ਜੀਆਂ ਦੇ ਹਜ਼ੂਰ ਪਵਿੱਤਰ ਕੜਾ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ।

ਹੈ ਪਵਿੱਤਰ ਹੁਕਮ ਦੀ ਦਾਤ ਬਖਸ਼ੋ। ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਅਤੇ ਸੂਝ ਬਖਸ਼ਣੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ। ਸਰਬੱਤ ਦੇ ਕਾਰਜ ਰਾਸ ਕਰਨੇ ਸਿੱਖ ਪੜ੍ਹਦੇ।

ਸਤਨਾਮ ਵਾਹਿਗੁਰੂ ਸਾਹਿਬ ਜੀਓ ਦੀਨ ਦਰਦ ਦੁੱਖ ਭੰਜਨਾ ਘਟਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ। ਬਹੁ ਸ਼ਾਸਤਰ ਬਹੁ ਸਿਮਰਤੀ ਭਿਖੈ ਸਰਵ ਟਡੋਲ ਪੂਜ ਸੁਨਾਈ ਹਰ ਹਰੇ

0: ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ।
1: ਵਾਹਿਗੁਰੂ
0: ਇੱਕੋ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰਪ੍ਰਸਾਦ ਤੁਦਿਆ ਗਏ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ

0: ਤਹਿ ਪੀ ਮਿਟਹਿ ਨਾ ਰਹਿ ਮੁਖ ਸਾਥ ਤੀਰਥ ਜਿਤਕ ਸਮੁੰਦਰਾ ਦਿਕ ਹੈ ਬਿਮਲ ਨਾ ਕਹੂੰ ਸਦਾ ਇਨ ਤਿਕ ਹੈ
1: ਜੁਗੋ ਜੁਗ ਅਟਲ ਦੀਨ ਅਰ ਦੁਨੀ ਦੇ ਮਾਲਕ ਸਰਵਰੇ ਕਾਇਨਾਤ ਦੇ ਸਾਂਝੇ ਰਹਿਬਰ ਗੁਰੂਆਂ ਕੇ ਗੁਰੂ ਪੀਰਾਂ ਦੇ ਪੀਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤਿਨ੍ਹਾਂ ਦੀ ਪਾਵਨ ਔਰ ਮੁਬਾਰਕ ਹਜ਼ੂਰੀ ਅੰਦਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਵਨ ਅਸਥਾਨਾਂ ਉੱਪਰ ਜੁੜਮਿਲ ਬੈਠੇ ਗੁਰੂ ਪਿਆਰ ਵਾਲੇ ਉਹ ਸਤਿਗੁਰੂ ਜੀ ਨੇ ਬੜਾ ਤਰਸ ਕੀਤਾ ਹੈ ਆਪਣੇ ਪਾਵਨ ਚਰਨਾਂ ਕਮਲਾਂ ਪਾਸ ਜੁੜ ਕੇ ਬੈਠਣ ਦਾ ਸੁਭਾਗ ਸਤਿਗੁਰੂ ਗੁਰੂ ਬਾਬਾ ਜੀ ਨੇ ਬਖਸ਼ਿਆ ਹੈ। ਆਓ ਗੁਰੂ ਪਿਆਰ ਵਾਲਿਓ, ਜਿੱਥੇ ਗੁਰੂ ਕੇ ਕੀਰਤਨੀਆਂ ਪਾਸੋਂ ਸਤਿਗੁਰੂ ਜੀ ਕੀ ਪਾਵਨ ਬਾਣੀ ਕੀਰਤਨ ਰੂਪ ਵਿੱਚ ਸਰਵਣ ਕਰਦਿਆਂ ਬਾਣੀ ਦਾ ਰਸ ਬਾਣੀ ਦਾ ਆਨੰਦ ਮਾਣ ਰਹੇ ਸਾਂ, ਜੋ ਲੜੀਵਾਰ ਗੁਰ ਇਤਿਹਾਸ ਦੀਆਂ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਇਹਨਾਂ ਪਾਵਨ ਅਸਥਾਨਾਂ ਤੋਂ ਸ਼ਰਵਣ ਕਰਦੀਆਂ ਹੋ, ਉਹਨਾਂ ਚੱਲ ਰਹੀਆਂ ਲੜੀਵਾਰ ਗੁਰ ਇਤਿਹਾਸ ਦੀਆਂ ਵਿਚਾਰਾਂ ਦੇ ਨਾਲ ਸਾਂਝ ਪਾਈਏ। ਕੱਲ੍ਹ ਦੇ ਦੀਵਾਨਾਂ ਅੰਦਰ ਆਪ ਸੰਗਤ ਨੇ ਇੱਥੋਂ ਕੁ ਤੱਕ ਇਤਿਹਾਸ ਸਤਿਗੁਰੂ ਜੀ ਕਾ ਸ਼ਰਵਣ ਕੀਤਾ ਸੀ ਕਿ ਪਹਾੜੀ ਰਾਜੇ ਵਜ਼ੀਰ ਖਾਨ ਨੂੰ ਮਿਲ ਕੇ ਵਜ਼ੀਰ ਖਾਨ ਦੀ ਪ੍ਰਸ਼ੰਸਾ ਗਾਉਂਦੇ ਨੇ ਔਰ ਉਹਨੂੰ ਦੱਸਦੇ ਨੇ ਵੀ ਅਸੀਂ ਤੇਰੇ ਨਾਲ ਹਾਂ ਅਤੇ ਆਪਾਂ ਹੁਣ ਗੁਰੂ ਕਲਗੀਧਰ ਸਾਹਿਬ ਨੂੰ ਚਾਰੇ ਪਾਸਿਆਂ ਤੋਂ ਘੇਰਾ ਪਾ ਕੇ ਅਤੇ ਉਹਨਾਂ ਨੂੰ ਕੈਦ ਕਰ ਲੈਣਾ। ਦੂਜੇ ਪਾਸੇ ਵਿਸ਼ਾਲੀ ਨਗਰ ਦਾ ਜਿਹੜਾ ਰਾਜਾ ਹੈ ਉਹ ਆਪਣੇ ਵਜ਼ੀਰ ਦੇ ਨਾਲ ਮਸ਼ਵਰਾ ਕਰਦਾ ਵੀ ਇਹਨਾਂ ਸਾਰੇ ਪਹਾੜੀ ਰਾਜਿਆਂ ਦੀ ਮੱਤ ਮਾਰੀ ਗਈ, ਇਹਨਾਂ ਨੇ ਗੁਰੂ ਸਾਹਿਬ ਦੀ ਮਹਿਮਾ ਨੂੰ ਵਡਿਆਈ ਨੂੰ ਨਹੀਂ ਜਾਣਿਆ ਔਰ ਇਹਨਾਂ ਨੇ ਮੰਦੀ ਮੱਤ ਵਾਲੇ ਜਿਹੜੇ ਕਰਮ ਨੇ ਉਹ ਧਾਰਨ ਕੀਤੇ ਨੇ। ਉਹ ਸਾਰੀ ਵਾਰਤਾ ਨਾ ਵੀ ਕਿਵੇਂ ਉਹਨਾਂ ਨੇ ਪਹਿਲੋਂ ਸ਼ਸਤਰ ਫੜ ਕੇ ਅਤੇ ਗੁਰੂ ਸਾਹਿਬ ਨਾਲ ਮੁਕਾਬਲਾ ਕਰਨ ਦੀ ਸੋਚੀ, ਮੁੜ ਕੇ ਆਪ ਹੀ ਫਿਰ ਗੁਰੂ ਸਾਹਿਬ ਨੂੰ ਧਰਮ ਦੇ ਵਾਸਤੇ ਪਾਉਣ ਲੱਗ ਪਏ, ਧਰਮ ਦੇ ਵਾਸਤੇ ਪਾ ਕੇ ਅਤੇ ਫਿਰ ਗੁਰੂ ਸਾਹਿਬ ਨਾਲ ਛਲ ਕਰ ਗਏ, ਫਰੇਬ ਕਰ ਗਏ। ਉਹ ਸਾਰੀ ਵਾਰਤਾ ਉਹਨੇ ਸਾਂਝੀ ਕੀਤੀ ਇਹ ਵਿਚਾਰਾਂ ਕਰਕੇ ਅਤੇ ਉਹ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆ ਗਿਆ ਜੀ, ਗੁਰੂ ਸਾਹਿਬ ਨੂੰ ਮਿਲਿਆ ਅਤੇ ਮਿਲ ਕੇ ਮਾਲਕ ਪਾਤਸ਼ਾਹ ਦੇ ਚਰਨਾਂ ਕਮਲਾਂ 'ਤੇ ਨਮਸਕਾਰ ਕਰਦੇ ਅਤੇ ਫਿਰ ਸਤਿਗੁਰੂ ਪਾਤਸ਼ਾਹ ਨੂੰ ਕਹਿੰਦਾ ਵੀ ਤੁਸੀਂ ਆਪਣੇ ਪਾਵਨ ਚਰਨ ਗ੍ਰਹਿ ਵਿਖੇ ਪਾਓ ਅਤੇ ਨਾਲੇ ਨਗਰ ਵਿੱਚ ਪਾਓ ਅਤੇ ਨਗਰ ਪਵਿੱਤਰ ਕਰੋ ਔਰ ਗ੍ਰਹਿ ਪਵਿੱਤਰ ਕਰੋ। ਸਤਿਗੁਰੂ ਉਹ ਘਰ ਵੀ ਤੁਹਾਡਾ, ਉਹ ਨਗਰ ਵੀ ਤੁਹਾਡਾ, ਇਹ ਸਾਰੀ ਧਰਤੀ ਤੁਹਾਡੀ ਹੈ, ਪਰ ਉਹਨਾਂ ਨੇ ਤੁਹਾਡੀ ਮਹਿਮਾ ਨੂੰ ਤੁਹਾਡੀ ਵਡਿਆਈ ਨੂੰ ਨਹੀਂ ਜਾਣਿਆ ਅਤੇ ਉਹਨਾਂ ਨੇ ਆਪਣੇ ਮੱਥੇ 'ਤੇ ਕਲੰਕ ਲਵਾਇਆ ਅਤੇ ਜਿਹੜਾ ਉਹਨਾਂ ਦੇ ਮੱਥੇ 'ਤੇ ਕਲੰਕ ਲੱਗਾ ਉਹ ਰਹਿੰਦੀ ਦੁਨੀਆ ਤੱਕ ਰਹੇਗਾ। ਸਤਿਗੁਰੂ ਉਹਨੇ ਕਦੇ ਲਹਿਣਾ ਨਹੀਂ, ਉਹ ਸਗੋਂ ਕਲੰਕ ਮੱਥੇ ਉੱਪਰਲਾ ਗੂੜਾ ਹੁੰਦਾ ਜਾਏਗਾ। ਫਿਰ ਉਹ ਭਾਵੇਂ ਗੰਗਾ ਵਿੱਚ ਇਸ਼ਨਾਨ ਕਰ ਲੈਣ, ਭਾਵੇਂ ਉਹ ਯਮੁਨਾ ਵਿੱਚ ਇਸ਼ਨਾਨ ਕਰ ਲੈਣ, ਭਾਵੇਂ ਗਿਆ ਤੀਰਥ 'ਤੇ ਚਲੇ ਜਾਣ, ਜਿਹੜੇ ਮਰਜ਼ੀ ਤੀਰਥ ਸਥਾਨ 'ਤੇ ਜਾ ਕੇ ਇਸ਼ਨਾਨ ਕਰ ਲੈਣ, ਉਹਨਾਂ ਦੇ ਮੱਥੇ ਉੱਪਰਲਾ ਕਲੰਕ ਕਦੇ ਰੱਥੇਗਾ ਨਹੀਂ। ਇੱਥੋਂ ਤੱਕ ਕਵੀ ਜੀ ਨੇ ਜ਼ਿਕਰ ਕਰਦੇ ਹਨ, ਜਿਹੜਾ ਉਹ ਆਪਾਂ ਇਤਿਹਾਸ ਸਾਂਝਾ ਕੀਤਾ ਸੀ। ਆਓ ਅਗਾਂਹ ਹੁਣ ਗੁਰੂ ਸਾਹਿਬ ਜੀ ਦੇ ਨਾਲ ਉਹ ਰਾਜਾ ਕੀ ਵਿਚਾਰ ਚਰਚਾ ਕਰਦਾ, ਧੰਨ ਗੁਰੂ ਕਲਗੀਧਰ ਸਾਹਿਬ ਉਹਨਾਂ ਨਾਲ ਕਿਹੜੇ ਬਚਨ ਬਿਲਾਸ ਕਰਦੇ ਨੇ, ਆਪਾਂ ਅਗਲੇਰੇ ਇਤਿਹਾਸ ਦੇ ਪੰਨਿਆਂ ਨਾਲ ਸਾਂਝ ਪਾਈਏ, ਵਿਚਾਰਨ ਦਾ ਯਤਨ ਕਰੀਏ। ਵਿਚਾਰਨ ਦੀ ਆਰੰਭਤਾ ਤੋਂ ਪਹਿਲਾਂ ਗੁਰੂ ਸਾਹਿਬ ਤਰਸ ਕਰਨ, ਆਪਣਾ ਰਹਿਮਤ ਭਰਿਆ ਹੱਥ ਸਿਰ 'ਤੇ ਰੱਖਣ, ਮਾਲਕ ਰਸਨਾ ਉੱਤੇ ਵਰਤ ਕੇ ਪਾਵਨ ਇਤਿਹਾਸ ਔਰ ਗੁਰਬਾਣੀ ਦੀ ਵਿਚਾਰ ਸਤਿਗੁਰੂ ਆਪ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਅਸੀਸ ਬਖਸ਼ੋ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਨੀ ਰਚੇਤਾ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਉਹਨਾਂ ਨੇ ਇਤਿਹਾਸ ਦੀ ਲੜੀ ਨੂੰ ਅਗਾਂਹ ਤੋਰਿਆ ਔਰ ਲੜੀ ਨੂੰ ਜੋੜਦਿਆਂ ਹੋਇਆਂ ਕਵੀ ਜੀ ਨੇ ਜ਼ਿਕਰ ਕੀਤਾ ਵੀ ਉਹ ਰਾਜਾ ਜਿਹੜਾ ਨਾ ਗੁਰੂ ਸਾਹਿਬ ਨਾਲ ਵਿਚਾਰ ਕਰਦਾ ਮਾਲਕ ਨੂੰ ਕਹਿ ਰਿਹਾ ਵੀ ਗੁਰੂ ਸਾਹਿਬ ਜੀ ਨੇ ਕਲੰਕ ਬੜਾ ਵੱਡਾ ਖੱਟਿਆ ਆਪਣੇ ਮੱਥੇ 'ਤੇ ਔਰ ਉਹ ਜਿਹੜਾ ਕਲੰਕ ਇਹਨਾਂ ਨੇ ਖੱਟਿਆ ਨਾ ਉਹ ਗੰਗਾ ਦਾ ਜਲ ਨਾਲ ਲੱਥਣਾ ਨਹੀਂ, ਉਹ ਯਮੁਨਾ ਵਿੱਚ ਇਸ਼ਨਾਨ ਕੀਤਿਆਂ ਲੱਥਣਾ ਕੋਈ ਨਹੀਂ, ਉਹ ਗਯਾ ਤੀਰਥ ਉੱਤੇ ਜਾ ਕੇ ਇਸ਼ਨਾਨ ਕੀਤਿਆਂ ਨਹੀਂ ਲੱਥਣਾ, ਜਿਹੜਾ ਮਰਜ਼ੀ ਕਰਮ ਕਰ ਲੈਣ ਧਰਮ ਦਾ ਉਹ ਕਲੰਕ ਇਹਨਾਂ ਦੇ ਮੱਥੇ ਉੱਪਰਲਾ ਪਹਾੜੀ ਰਾਜਿਆਂ ਦੇ ਵਜ਼ੀਰ ਖਾਂ ਦੇ ਮੱਥੇ ਉੱਪਰਲਾ ਉਹ ਕਲੰਕ ਲੱਥੇਗਾ ਨਹੀਂ। ਫਿਰ ਗੁਰੂ ਸਾਹਿਬ ਜੀ ਭਾਵੇਂ ਇਹ ਹਿਮਾਚਲ ਦੀ ਧਰਤੀ 'ਤੇ ਬਦਰੀਨਾਥ ਦੀ ਧਰਤੀ 'ਤੇ ਕਿਉਂ ਨਾ ਚਲੇ ਜਾਣ, ਜੇ ਉੱਥੇ ਜਾ ਕੇ ਵੀ ਇਹ ਆਪਣੇ ਮੱਥੇ ਦਾ ਕਲੰਕ ਮੱਥੇ ਉੱਪਰਲਾ ਲੱਗਾ ਦਾਗ ਧੋਣਾ ਚਾਹੁਣਗੇ ਨਾ ਇਹ ਦਾਗ ਲੱਥੇਗਾ ਨਹੀਂ। ਮਤਲਬ ਜਿਹੜਾ ਭੈੜਾ ਕਰਮ ਇਹਨਾਂ ਨੇ ਕਮਾ ਲਿਆ, ਜਿਹੜਾ ਭੈੜਾ ਕਰਮ ਇਹ ਆਪਣੀ ਮੰਦੀ ਮਤ ਨਾਲ ਕਮਾ ਰਹੇ ਨੇ, ਨਾ ਇਹਨਾਂ ਦੇ ਕਮਾਏ ਹੋਏ ਉਸ ਭੈੜੇ ਕਰਮ ਨੂੰ ਕੋਈ ਮੁਆਫ਼ ਕਰ ਸਕਦਾ, ਨਾ ਉਸ ਕਰਮ ਨਾਲ ਖੱਟੇ ਹੋਏ ਕਲੰਕ ਨੂੰ ਇਹਨਾਂ ਦੇ ਕੋਈ ਧੋ ਸਕਦਾ।

0: ਤੀਰਥ ਨੇ ਜਿੰਨੇ ਵੀ ਸਮੁੰਦਰ ਨੇ ਸਾਰੇ, ਭਾਵੇਂ ਸਾਰੀ ਦੁਨੀਆ ਉੱਪਰਲੇ ਤੀਰਥਾਂ 'ਤੇ ਚਲੇ ਜਾਣ, ਭਾਵੇਂ ਸਾਰੀ ਦੁਨੀਆ ਉੱਪਰਲੇ ਸਮੁੰਦਰਾਂ 'ਚ ਇਹ ਇਸ਼ਨਾਨ ਕਰ ਲੈਣ, ਵੀ ਅਸੀਂ ਭਾਈ ਆਪਣੇ ਮੱਥੇ ਉੱਤੇ ਲੱਗਿਆ ਕਲੰਕ ਧੋਣ ਆਏ ਹਾਂ, ਉਹਦੇ ਵਾਸਤੇ 68 ਤੀਰਥਾਂ ਕਹਿ ਲਈਏ ਆਪਾਂ ਸਿੱਧੇ, ਵੀ 68 ਤੀਰਥਾਂ 'ਤੇ ਇਸ਼ਨਾਨ ਕਰ ਲੈਣ, ਭਾਵੇਂ ਜਿਹੜੇ 7 ਸਮੁੰਦਰ ਮੰਨੇ ਜਾਂਦੇ ਉਹਨਾਂ 7 ਸਮੁੰਦਰਾਂ 'ਚ ਵੀ ਇਸ਼ਨਾਨ ਕਰ ਲੈਣ, ਵੀ ਇਹਨਾਂ ਦੇ ਉਹ ਮੱਥੇ ਉੱਪਰ ਲੈਣ। ਬਿਮਲ ਨਾ ਕਹੋ, ਇਹ ਕਦੇ ਵੀ ਮੈਲ ਤੋਂ ਰਹਿਤ ਨਹੀਂ ਹੋ ਸਕਦੇ, ਇਹ ਮੈਲੇ ਹੀ ਰਹਿਣਗੇ, ਇਹਨਾਂ ਦੇ ਮੱਥੇ ਸਾਫ਼ ਨਹੀਂ ਹੋਣੇ, ਇਹਨਾਂ ਦੇ ਮੱਥੇ ਉੱਪਰਲਾ ਕਲੰਕ ਲੱਥਣਾ ਨਹੀਂ, ਔਰ ਹਮੇਸ਼ਾ ਇਹਨਾਂ ਨੂੰ ਫਿਟਕਾਰਾਂ ਹੀ ਪੈਣਗੀਆਂ। ਕੌਣ ਚੰਗਾ ਕਹਿੰਦਾ ਜੀ? ਵਜ਼ੀਰ ਖਾਂ ਨੂੰ ਵਜ਼ੀਰ ਖਾਂ ਦੇ ਸਾਥੀ ਚੰਗਾ ਕਹਿਣੋਂ ਹਟ ਗਏ। ਹੁਣ ਪਤੀ ਅਤੇ ਪਤਨੀ ਦਾ ਨਾਤਾ ਕਿੱਡਾ ਗੂੜਾ ਹੈ, ਪਤਨੀ ਨੇ ਵਜ਼ੀਰ ਖਾਂ ਨੂੰ ਚੰਗਾ ਥੋੜ੍ਹੀ ਕਿਹਾ ਵੀ ਤੂੰ ਚੰਗਾ ਕਰਨ ਲੱਗਾ, ਉਹ ਤਾਂ ਬਸ ਸਹੀਨਾ ਹੈ ਵੀ ਜਿਹੜੇ ਵਜ਼ੀਰ ਖਾਂ ਦੀ ਜੀ ਹਜ਼ੂਰੀ ਕਰਨ ਵਾਲੇ ਸੀ ਉਹ ਕਹਿੰਦੇ ਸੀ ਵਜ਼ੀਰ ਖਾਂ ਤੂੰ ਬੜਾ ਚੰਗਾ ਕਰਨ ਲੱਗਾ, ਵੀ ਤੈਨੂੰ ਤਾਂ ਸਾਰੇ ਪਾਸੇ ਵਡਿਆਈ ਮਿਲਣੀ, ਪਰ ਜਿਹੜੇ ਧਰਮ ਦੀ ਗੱਲ ਕਰਨ ਵਾਲੇ ਸੀ ਉਹਨਾਂ ਕਿਸੇ ਨਹੀਂ ਕਿਹਾ ਵਜ਼ੀਰ ਖਾਂ ਤੂੰ ਚੰਗਾ ਕਰਨ ਲੱਗਾ, ਉਹਨਾਂ ਇਹੀ ਕਿਹਾ ਵਜ਼ੀਰ ਖਾਂ ਤੂੰ ਪਾਪ ਕਮਾਉਣ ਲੱਗਾ। ਅਤੇ ਪਹਾੜੀ ਰਾਜਿਆਂ ਨੂੰ ਕਿਸੇ ਨੇ ਚੰਗਾ, ਪਹਾੜੀ ਰਾਜਿਆਂ ਦੇ ਸਾਥੀਆਂ ਨੇ ਪਹਾੜੀ ਰਾਜਿਆਂ ਨੂੰ ਚੰਗਾ ਕਿਹਾ, ਪਰ ਵਿੱਚੋਂ ਵਿੱਚੋਂ ਪਹਾੜੀ ਰਾਜੇ ਵੀ ਐਸੇ ਸੀ ਜਿਹੜੇ ਕਹਿੰਦੇ ਸੀ ਉਹ ਗੁਰੂ ਸਾਹਿਬ ਨਾਲ ਮੱਥਾ ਨਾ ਲਾਓ, ਜੇ ਮੱਥਾ ਲਾਓਗੇ ਤਾਂ ਤੁਹਾਡਾ ਕੱਖ ਨਹੀਂ ਰਹਿਣਾ, ਗੁਰੂ ਸਾਹਿਬ ਦਾ ਜਾਣਾ ਕੁਛ ਨਹੀਂ, ਤੁਹਾਡਾ ਕੁਝ ਨਹੀਂ ਰਹਿਣਾ। ਔਰ ਵਾਕਈ ਇਹਨਾਂ ਨਾਲ ਉਹੀ ਕੁਝ ਹੋਇਆ ਜੀ, ਉਹਨਾਂ ਦਾ ਰਿਹਾ ਕੁਝ ਨਹੀਂ, ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਇਹ ਵਿਗਾੜ ਕੁਛ ਨਹੀਂ ਸਕੇ, ਕੁਝ ਨਹੀਂ ਵਿਗਾੜ ਸਕੇ, ਇਹਨਾਂ ਜ਼ੋਰ ਲਾ ਲਿਆ, ਹੁਣ ਮੱਥੇ 'ਤੇ ਕਲੰਕ ਬਣ ਗਿਆ ਨਾ। ਕਹਿੰਦੇ ਵੀ ਇਹ ਕਦੇ ਵੀ ਬਿਮਲ ਨਹੀਂ ਹੋਣਗੇ, ਕਦੇ ਮੈਲ ਤੋਂ ਰਹਿਤ ਨਹੀਂ ਹੋਣਗੇ, ਸਦਾ ਮੈਲੇ ਰਹਿਣਗੇ, ਅਤੇ ਜਦੋਂ ਤੱਕ ਸੰਸਾਰ ਹੈ, ਜਦੋਂ ਤੱਕ ਰਹਿੰਦੀ ਦੁਨੀਆ ਤੱਕ ਇਹਨਾਂ ਨੂੰ ਫਿਟਕਾਰਾਂ ਹੀ ਪੈਂਦੀਆਂ ਰਹਿਣਗੀਆਂ, ਇਹਨਾਂ ਦੇ ਇਸ ਕੀਤੇ ਕਰਮ ਕਰਕੇ ਇਹ ਤ੍ਰਿਕਾਰਾਂ ਹੀ ਲੈਵਣਗੇ।
1: ਨਰ ਲੀਲਾ ਕੇ ਬਾਣੀ ਅਨੁਸਾਰੀ ਕਰੋ ਕਿਰਪਾ ਸ਼੍ਰੀ ਪ੍ਰਭ ਉਪਕਾਰੀ।
0: ਮਾਲਕ ਪਾਤਸ਼ਾਹ ਜੀ ਤੁਸੀਂ ਹੋ ਪ੍ਰਭੂ, ਤੁਸੀਂ ਹੋ ਮਾਲਕ, ਸਾਰੇ ਸੰਸਾਰ ਦੇ ਮਾਲਕ ਹੋ ਤੁਸੀਂ। ਨਰ ਤੁਹਾਡੀ ਲੀਲਾ ਨੂੰ ਕੀ ਸਮਝ ਸਕਦੇ ਨੇ? ਆ ਮਨੁੱਖ ਤੁਹਾਡੀ ਵਡਿਆਈ ਨੂੰ, ਤੁਹਾਡੀ ਲੀਲਾ ਨੂੰ ਕੀ ਸਮਝਣਗੇ? ਤੁਸੀਂ ਕਿਹੜਾ ਕੌਤਕ ਵਰਤਾ ਰਹੇ ਹੋ, ਕਿਉਂ ਵਰਤਾ ਰਹੇ ਹੋ, ਮਨੁੱਖ ਥੋੜ੍ਹੀ ਜਾਣਦਾ। ਤੁਸੀਂ ਅਕਾਲ ਪੁਰਖ ਦਾ ਰੂਪ ਹੋ, ਆਪਣੇ ਕੌਤਕ ਆਪਣੇ ਕਰਮਾਂ ਬਾਰੇ ਤੁਸੀਂ ਜਾਣਦੇ ਹੋ। ਇੱਕ ਮਨੁੱਖ ਦੀ ਪਾਇਆ ਨਹੀਂ ਹੈ ਕਿ ਉਹ ਤੁਹਾਡੀ ਕਿਸੇ ਵੀ ਲੀਲਾ ਨੂੰ ਜਾਣ ਸਕੇ।
1: ਨਾਹੇ ਤਾਲਕ ਹੋ ਦਲ ਬਹੁ ਭਾਰੇ, ਮਰਹਿ ਛਿਣਕ ਮੈਂ ਬਾਕ ਉਚਾਰੇ।
0: ਸਤਿਗੁਰੂ, ਇਹ ਤੇ ਤੁਹਾਡਾ ਉਪਕਾਰੀ ਸੁਭਾਅ ਹੈ ਕਿ ਤੁਸੀਂ ਇਹਨਾਂ 'ਤੇ ਦਇਆ ਕਰ ਰਹੇ ਹੋ, ਇਹਨਾਂ ਉੱਤੇ ਤਰਸ ਕਰ ਰਹੇ ਹੋ, ਨਹੀਂ ਤੇ ਆ ਜਿਹੜਾ ਲੱਖਾਂ ਦਾ ਦਲ ਲਈ ਫਿਰਦੇ ਨੇ, ਤੁਸੀਂ ਚਾਹੋ ਤਾਂ ਇੱਕ ਖਿਨ ਮਾਤਰ ਸਮੇਂ 'ਚ ਸਾਰਾ ਦਲ ਖਤਮ ਕਰ ਸਕਦੇ ਹੋ। ਇਹ ਤੁਹਾਡਾ ਤਰਸ ਹੈ ਕਿ ਤੁਸੀਂ ਇਹਨਾਂ ਦੇ ਦਲ ਨੂੰ ਬਖਸ਼ਿਆ ਹੈ, ਇਹਨਾਂ ਦਾ ਦਲ ਤੁਸੀਂ ਇੱਕ ਖਿਨ ਮਾਤਰ ਸਮੇਂ ਵਿੱਚ ਮੁਕਾਇਆ। ਹੁਣ ਕੀ ਗੁਰੂ ਸਾਹਿਬ ਨਹੀਂ ਸੀ ਇਹ ਕਰ ਸਕਦੇ? ਮਾਲਕ ਕਹਿੰਦੇ ਵੀ ਭਾਈ ਸਾਰਾ ਦਲ ਨਾਸ਼ ਹੋ ਜਾਏ, ਉੱਥੇ ਦਲ ਦੀ ਕੀ ਮਜਾਲ ਸੀ ਕਿ ਗੁਰੂ ਸਾਹਿਬ ਨਾਲ ਮੱਥਾ ਲਾ ਜਾਂਦਾ? ਵਜ਼ੀਰ ਖਾਂ ਜਦੋਂ ਸਰਹੰਦ ਦੀ ਧਰਤੀ ਤੋਂ ਤੁਰਿਆ, ਜੇ ਗੁਰੂ ਸਾਹਿਬ ਕਹਿ ਦਿੰਦੇ ਵੀ ਰਾਹ 'ਚ ਆਉਂਦਾ ਹੀ ਮਰ ਜੇ, ਤਾਂ ਵਜ਼ੀਰ ਖਾਂ ਕਦੇ ਅਨੰਦਪੁਰ ਸਾਹਿਬ ਪਹੁੰਚਦਾ? ਕਦੇ ਗੁਰੂ ਸਾਹਿਬ ਨਾਲ ਉਹਦਾ ਮੁਕਾਬਲਾ ਹੁੰਦਾ? ਪਰ ਮਾਲਕ ਪਾਤਸ਼ਾਹ ਨੇ ਇੱਕ ਆਮ ਮਨੁੱਖ ਦੀ ਤਰ੍ਹਾਂ, ਇੱਕ ਵਿਅਕਤੀ ਦੀ ਤਰ੍ਹਾਂ ਹਰ ਸਮੇਂ ਨੂੰ, ਹਰ ਵੇਲੇ ਨੂੰ, ਹਰ ਹਾਲਾਤ ਨੂੰ ਆਪਣੇ ਤਨ 'ਤੇ ਹੰਢਾ ਕੇ ਵਿਖਾਇਆ, ਰਜ਼ਾ 'ਚ ਰਹਿ ਕੇ ਵਿਖਾਇਆ ਵੀ ਅਕਾਲ ਪੁਰਖ ਦੀ ਰਜ਼ਾ ਹੈ, ਪਰਮੇਸ਼ਵਰ ਦੀ ਰਜ਼ਾ ਹੈ, ਅਤੇ ਆਪਾਂ ਉਹਦੀ ਰਜ਼ਾ 'ਚ ਰਹਿਣਾ। ਔਰ ਸਤਿਗੁਰੂ ਨੇ ਨਾ, ਉਹ ਰਾਜਾ ਕਹਿ ਰਿਹਾ ਵੀ ਮਾਲਕ ਜੀ, ਇਹ ਤਾਂ ਤੁਹਾਡਾ ਨਾ ਸੁਭਾਅ ਹੈ, ਪਰ ਉਪਕਾਰੀ ਸੁਭਾਅ, ਨਹੀਂ ਤੇ ਆਹ ਜਿਹੜੇ ਲੱਖਾਂ ਦਾ ਦਲ ਤੁਹਾਡੇ ਸਾਹਮਣੇ ਖੜੋਤਾ ਹੈ, ਇਹਨਾਂ ਦੀ ਕੀ ਪਾਇਆ ਹੈ ਕਿ ਇਹ ਤੁਹਾਡੇ ਸਾਹਮਣੇ ਖੜੋ ਸਕਣ, ਤੁਹਾਡਾ ਤੇ ਇੱਕ ਉਚਾਰਿਆ ਹੋਇਆ ਵਾਕ ਇਹਨਾਂ ਨੂੰ ਨਾਸ਼ ਕਰ ਸਕਦਾ ਹੈ?
1: ਨਾਹੇ ਪ੍ਰਤਾਪ ਹੋਏ ਲਖੇ ਤੁਹਾਰੋ, ਕਰਹਿ ਨਰਕ ਮੈਂ ਲੱਖ ਦੁੱਖ ਭਾਰੋ।
0: ਇਹਨਾਂ ਨੇ ਤੁਹਾਡੇ ਪ੍ਰਤਾਪ ਨੂੰ ਜਾਣਿਆ ਨਹੀਂ, ਇਹਨਾਂ ਨੇ ਤੁਹਾਡੀ ਵਡਿਆਈ ਨੂੰ ਜਾਣਿਆ ਨਹੀਂ। ਜੇ ਇਹ ਤੁਹਾਡੀ ਵਡਿਆਈ ਜਾਣਦੇ ਫਿਰ ਇਹ ਕਦੇ ਇਹ ਕਰਮ ਨਹੀਂ ਸੀ ਕਰਦੇ, ਇਹ ਤੁਹਾਡੀ ਵਡਿਆਈ ਜਾਣਨ ਤੋਂ ਸੱਖਣੇ ਰਹੇ ਨੇ। ਔਰ ਇਸ ਕਰਕੇ ਗੁਰੂ ਪਾਤਸ਼ਾਹ ਜੀ ਇਹ ਸਾਰੇ ਨਰਕ ਦੇ ਵਿੱਚ ਪੈਣਗੇ, ਇਹ ਤੇ ਦੁੱਖ ਹੀ ਆਪਣੀ ਜ਼ਿੰਦਗੀ ਵਿੱਚ ਖੱਟਣਗੇ।
1: ਨਗਰ ਜਾਣ ਕਰ ਧਾਮੂ, ਰਚਨ ਜੰਗ ਤੇ ਕਰਹੋ ਆਰਾਮੂ।
0: ਸਤਿਗੁਰੂ ਤੁਸੀਂ ਨਗਰ ਵਿੱਚ ਚੱਲੋ, ਗ੍ਰਹਿ ਵਿਖੇ ਚੱਲੋ, ਆਪਣਾ ਨਗਰ ਜਾਣੋ, ਆਪਣਾ ਹੀ ਘਰ ਜਾਣੋ, ਅਤੇ ਇੱਥੋਂ ਚੱਲ ਕੇ ਆਪ ਜੀ ਆਰਾਮ ਉਸ ਸਥਾਨ 'ਤੇ ਕਰੋ, ਜੰਗ ਦੀ ਰਚਨਾ ਛੱਡੋ। ਜੰਗ ਦੀ ਰਚਨਾ ਜਿਹੜੀ ਹੈ ਉਹਨੂੰ ਤਿਆਗ ਕੇ ਤੇ ਆਪ ਜੀ ਗ੍ਰਹਿ ਵਿਖੇ ਚੱਲ ਕੇ ਆਰਾਮ ਕਰੋ।
1: ਇਤਿਆਦਿਕ ਸੁਣ ਕਰ ਤਿਸ ਬੈਣ, ਕਰਿਓ ਬਿਲੋਕਣ ਕਰੁਣਾ ਨੈਣ।
0: ਸਤਿਗੁਰੂ ਜੀ ਨੇ ਉਸ ਰਾਜੇ ਦੇ ਬਚਨ ਸੁਣੇ, ਜਦੋਂ ਬਚਨ ਸੁਣੇ ਨਾ ਮਾਲਕ ਨੇ ਤੇ ਗੁਰੂ ਪਾਤਸ਼ਾਹ ਨੇ ਕਰੁਣਾ ਭਰੇ ਆਪਣੇ ਕਿਰਪਾ ਮਈ ਨੇਤਰਾਂ ਦੇ ਨਾਲ ਨਾ ਉਹ ਰਾਜੇ ਵੱਲ ਤੱਕਿਆ, ਰਾਜੇ ਵੱਲ ਵੇਖਿਆ ਕਿਰਪਾ ਭਰੀਆਂ ਅੱਖਾਂ ਦੇ ਨਾਲ, ਨੇਤਰਾਂ ਦੇ ਵਿੱਚ ਰਹਿਮਤ ਹੀ ਰਹਿਮਤ ਹੈ, ਕਿਰਪਾ ਹੀ ਕਿਰਪਾ, ਬਖਸ਼ਿਸ਼ ਹੀ ਬਖਸ਼ਿਸ਼ ਹੈ ਨੇਤਰਾਂ ਵਿੱਚ। ਗੁਰੂ ਸਾਹਿਬ ਨੇ ਕਰੁਣਾ ਭਰੇ ਨੈਣਾਂ ਦੇ ਨਾਲ, ਜਦੋਂ ਅੱਖਾਂ ਦੇ ਨਾਲ, ਨੇਤਰਾਂ ਦੇ ਨਾਲ ਰਾਜੇ ਵੱਲ ਤੱਕਿਆ ਹੈ।
1: ਪੂਰਬ ਜਨਮ ਤਪਿਓ ਤਪ ਜਬੈ, ਸਤ ਸੰਗਤ ਪੀ ਕੀ ਨਸ ਤਬੈ।
0: ਗੁਰੂ ਪਾਤਸ਼ਾਹ ਕਹਿੰਦੇ ਭਾਈ ਤੇਰੇ ਪੂਰਬਲੇ ਕਰਮਾਂ ਦਾ ਤਪ ਹੈ, ਤੇਰੇ ਉੱਤੇ ਬਖਸ਼ਿਸ਼ ਹੈ ਸਤ ਸੰਗਤ ਦੀ, ਜਿਹੜੀ ਤੂੰ ਸਤ ਸੰਗਤ ਭਲੀ ਸੰਗਤ ਕੀਤੀ ਹੈ ਨਾ, ਇਹ ਉਸ ਸੰਗਤ ਦੀ ਬਖਸ਼ਿਸ਼ ਹੈ, ਉਸ ਸੰਗਤ ਦੀ ਇਹ ਦਇਆ ਹੈ ਕਿ ਜਿਹੜਾ ਇਹ ਸੁਭਾਅ ਇਹ ਵਿਚਾਰ ਤੁਸੀਂ ਧਾਰਨ ਕੀਤੀ ਹੈ।
1: ਸਕੋ ਫਲ ਤੋਕ ਹੋਏ ਆਇਓ, ਚਾਹਤ ਬੰਧਨ ਆਪਣ ਗਵਾਇਓ।
0: ਬਸ ਇਹ ਉਸੇ ਸਤ ਸੰਗਤ ਦਾ ਫਲ ਹੈ, ਉਸੇ ਸਤ ਸੰਗਤ ਦਾ ਫਲ ਹੈ ਕਿ ਜਿਹੜਾ ਤੁਹਾਡੇ ਮਨ ਦੇ ਅੰਦਰ ਜਿਹੜਾ ਨਾ ਉਹ ਪ੍ਰੇਮ ਪੈਦਾ ਹੋਇਆ, ਮਨ ਦੇ ਅੰਦਰ ਪ੍ਰੀਤ ਪੈਦਾ ਹੋਈ, ਇਹ ਉਸੇ ਸਤ ਸੰਗਤ ਦੀ ਬਖਸ਼ਿਸ਼ ਹੈ, ਜਿਹੜੀ ਤੁਸੀਂ ਆਪਣੇ ਬੰਧਨ ਗਵਾਉਣ ਦੀ ਇੱਛਾ ਧਾਰਨ ਕੀਤੀ ਹੈ ਵੀ ਮੇਰੇ ਬੰਧਨ ਬਿਨਸ ਜਾਣ, ਸਾਰੇ ਬੰਧਨਾਂ ਤੋਂ ਛੁਟਕਾਰਾ ਹੋ ਜਾਏ, ਇਹ ਸਤ ਸੰਗਤ ਦੀ ਹੀ ਬਖਸ਼ਿਸ਼ ਹੈ।
1: ਉਪਜੀ ਸੁਮਤ ਆਣ ਇਸ ਸਮੇਂ, ਨਿਰਭੈ ਹੋਏ ਗੁਰ ਕਰ ਕੋ ਨਿਵੈ।
0: ਕਹਿੰਦੇ ਭਾਈ ਤੁਹਾਡੇ ਅੰਦਰ ਇਹ ਸੁਮਤ ਪੈਦਾ ਹੋਈ ਹੈ, ਚੰਗੀ ਮਤ ਪੈਦਾ ਹੋਈ ਹੈ, ਅਤੇ ਤੁਸੀਂ ਨਿਰਭੈ ਹੋ ਕੇ, ਜਦੋਂ ਪਤਾ ਹੈ ਵੀ ਸਾਰੇ ਰਾਜੇ ਗੁਰੂ ਸਾਹਿਬ ਦੇ ਵਿਰੋਧੀ ਨੇ, ਬਾਦਸ਼ਾਹ ਔਰੰਗਜ਼ੇਬ ਗੁਰੂ ਸਾਹਿਬ ਦਾ ਵਿਰੋਧੀ ਬਣ ਚੁੱਕਾ ਹੈ, ਅਤੇ ਤੁਸੀਂ ਉਹਨਾਂ ਚੀਜ਼ਾਂ ਦਾ ਖਿਆਲ, ਉਹਨਾਂ ਹਾਲਾਤਾਂ ਦਾ ਡਰ ਨਹੀਂ ਆਪਣੇ ਮਨ 'ਚ ਧਾਰਨ ਕੀਤਾ, ਸਗੋਂ ਨਿਰਭੈਤਾ ਧਾਰਨ ਕੀਤੀ, ਭੈ ਰਹਿਤ ਹੋ ਕੇ, ਅਤੇ ਤੁਸੀਂ ਗੁਰੂ ਘਰ ਦੇ ਵਿੱਚ ਆ ਕੇ ਨਿਵੇ ਹੋ, ਗੁਰੂ ਘਰ ਦੇ ਅੰਦਰ ਆ ਤੁਸੀਂ ਨਮਸਕਾਰ ਕੀਤੀ ਹੈ।
1: ਸਭ ਕੇ ਸੰਗ ਹਮਾਰ ਬਖੇਰਾ, ਬਿਨਾ ਵਿਚਾਰ ਆਇਓ ਇਸ ਬੇਰਾ।
0: ਸਾਡਾ ਸਾਰਿਆਂ ਨਾਲ ਬਖੇੜਾ ਹੈ, ਸਾਰਿਆਂ ਨਾਲ, ਤੁਸੀਂ ਵਿਚਾਰ ਕੇ ਵੇਖੋ ਜੀ, ਅਨੰਦਪੁਰ ਸਾਹਿਬ ਦੀ ਧਰਤੀ 'ਤੇ ਗੁਰੂ ਪਾਤਸ਼ਾਹ ਰਹਿ ਰਹੇ, ਪਹਾੜੀ ਇਲਾਕਾ ਸਾਰਾ, ਜਿੰਨੇ ਰਾਜੇ ਨੇ ਉੱਥੋਂ ਦੇ ਉਹ ਗੁਰੂ ਸਾਹਿਬ ਦੇ ਵਿਰੋਧੀ ਸਾਰੇ, ਫਿਰ ਇਕੱਲੇ ਪਹਾੜੀ ਰਾਜੇ ਨਹੀਂ ਵਿਰੋਧੀ, ਪਹਾੜੀ ਰਾਜਿਆਂ ਦੇ ਨਾਲ ਨਾਲ ਉਹਨਾਂ ਨੇ ਲਾਹੌਰ ਦਾ ਨਵਾਬ ਜ਼ਬਰਦਸਤ ਖਾਂ ਉਹ ਵੀ ਵਿਰੋਧੀ, ਸਰਹੰਦ ਦਾ ਨਵਾਬ ਵਜ਼ੀਰ ਖਾਂ ਉਹ ਵੀ ਵਿਰੋਧੀ, ਦਿੱਲੀ ਦਾ ਨਵਾਬ ਉਹ ਵੀ ਗੁਰੂ ਸਾਹਿਬ ਦਾ ਵਿਰੋਧੀ, ਇੱਥੋਂ ਤੱਕ ਬਾਦਸ਼ਾਹ ਔਰੰਗਜ਼ੇਬ ਵੀ ਗੁਰੂ ਕਲਗੀਧਰ ਸਾਹਿਬ ਦਾ ਵਿਰੋਧੀ, ਸਾਰੇ ਰਾਜੇ ਇੱਕ ਪਾਸੇ ਨੇ, ਗੁਰੂ ਕਲਗੀਧਰ ਸਾਹਿਬ ਇਕੱਲੇ ਇੱਕ ਪਾਸੇ ਨੇ। ਜੇ ਕੋਈ ਆਪਣੇ ਮਨ ਵਿੱਚ ਵਿਚਾਰੇ ਤਾਂ ਸੁਭਾਵਿਕ ਜਿਹੀ ਗੱਲ ਹੈ, ਉਹ ਇਹ ਹੀ ਕਹੇਗਾ ਵੀ ਮੈਂ ਸਮੇਂ ਦੀ ਸਰਕਾਰ ਨਾਲ ਮੱਥਾ ਕਿਉਂ ਲਾਵਾਂ, ਮੈਂ ਬਾਦਸ਼ਾਹ ਦੇ ਖਿਲਾਫ ਕਿਉਂ ਜਾਵਾਂ, ਉਹ ਇਹੀ ਕਹੇਗਾ। ਕਿਹੜੇ ਰਾਜੇ ਦੇ ਖਿਲਾਫ ਜਾਵਾਂ, ਜਿਸ ਇਲਾਕੇ ਵਿੱਚ ਮੈਂ ਰਹਿੰਦਾ ਹਾਂ ਉਸ ਇਲਾਕੇ ਦਾ ਰਾਜਾ ਵੀ ਗੁਰੂ ਸਾਹਿਬ ਦੇ ਖਿਲਾਫ ਹੈ। ਹਰ ਮਨੁੱਖ ਇਹੀ ਵਿਚਾਰੇਗਾ ਨਾ ਵੀ ਅਸੀਂ ਰਾਜੇ ਦੇ ਅਨੁਸਾਰੀ ਹੋ ਜਾਈਏ, ਜੇ ਗੁਰੂ ਸਾਹਿਬ ਦੇ ਅਨੁਸਾਰੀ ਹੋਵਾਂਗੇ ਰਾਜੇ ਵਿਰੋਧੀ ਬਣ ਜਾਣਗੇ, ਜੇ ਰਾਜੇ ਵਿਰੋਧੀ ਬਣ ਜਾਣਗੇ, ਰਾਜਿਆਂ ਕੋਲ ਸ਼ਾਹੀ ਫੌਜ ਹੈ, ਰਾਜਿਆਂ ਕੋਲ ਤਾਕਤ ਬਹੁਤ ਹੈ, ਰਾਜੇ ਸਾਨੂੰ ਮੌਤ ਦੇ ਘਾਟ ਉਤਾਰ ਦੇਣਗੇ। ਪਰ ਇਸ ਰਾਜੇ ਨੇ ਆਪਣੇ ਮਨ ਵਿੱਚ ਇਹ ਨਹੀਂ ਵਿਚਾਰਿਆ। ਗੁਰੂ ਸਾਹਿਬ ਕਹਿੰਦੇ ਭਾਈ ਤੂੰ ਕਿਸੇ ਵੀ ਹਾਲਾਤਾਂ ਨੂੰ ਨਹੀਂ ਵਿਚਾਰਿਆ, ਤੂੰ ਕਿਸੇ ਵੀ ਸਮੇਂ ਨੂੰ ਨਹੀਂ ਵਿਚਾਰਿਆ, ਸਗੋਂ ਇਹਨਾਂ ਸਾਰਿਆਂ ਦੀ ਵਿਚਾਰ ਛੱਡ ਕੇ ਬਿਨ ਵਿਚਾਰ ਬਿਨਾਂ ਵਿਚਾਰ ਕੀਤਿਆਂ ਆਇਓ, ਤੂੰ ਆਇਆ ਹੈ ਸਾਡੇ ਕੋਲ ਚੱਲ ਕੇ ਆਏ, ਜਦਕਿ ਤੂੰ ਜਾਣਦਾ ਵੀ ਸਾਡੇ ਨਾਲ ਤੇ ਸਾਰੇ ਹੀ ਝਗੜਾ ਪਾ ਕੇ ਬੈਠੇ ਹਨ।
1: ਹੈ ਜੇ ਕਰ ਇਮ ਪਾਉ ਤੁਮਾਰੇ, ਗਮਨ ਹੈ ਨਗਰ ਵਿਸਾਲ ਮਜਾਰੇ।
0: ਗੁਰੂ ਸਾਹਿਬ ਕਹਿੰਦੇ ਜੇ ਭਾਈ ਤੇਰੇ ਮਨ ਅੰਦਰ ਇੰਨਾ ਹੀ ਪ੍ਰੇਮ ਹੈ ਸਾਡੇ ਨਾਲ, ਇੰਨਾ ਹੀ ਪਿਆਰ ਹੈ, ਤੇ ਅਸੀਂ ਤੇਰੇ ਨਗਰ ਜ਼ਰੂਰ ਚੱਲ ਕੇ ਆਵਾਂਗੇ। ਵੀ ਜੇ ਤੂੰ ਨਹੀਂ ਵਿਚਾਰਿਆ ਕੁਝ ਤੇ ਭਾਈ ਅਸੀਂ ਤੈਨੂੰ ਆਪਣਾ ਪਿਆਰ ਵਾਲਾ ਪ੍ਰੇਮ ਵਾਲਾ ਸਿੱਖ ਜਾਣੇ, ਅਸੀਂ ਤੇਰੇ ਨਗਰ ਵਿੱਚ ਜ਼ਰੂਰ ਚੱਲ ਕੇ ਆਵਾਂਗੇ, ਤੇਰੇ ਗ੍ਰਹਿ ਵਿਖੇ ਜ਼ਰੂਰ ਚੱਲ ਕੇ ਆਵਾਂਗੇ। ਮਾਲਕ ਨੇ ਉਹਦੇ ਨਾਲ ਵਚਨ ਕੀਤੇ, ਕਹਿੰਦੇ ਹੈ ਜੇ ਕਰ ਇਮ ਭਾਉ ਤੁਮਾਰੇ, ਤੇਰੇ ਇੱਦਾਂ ਭਾਉ ਹੈ ਮਨ ਵਿੱਚ, ਫਿਰ ਗਮਨ ਹੈ ਨਗਰ ਵਿਸ਼ਾਲ ਮਜਾਰੇ, ਤੇਰੇ ਵਿਸ਼ਾਲੀ ਨਗਰੀ ਦੇ ਵਿੱਚ ਅਸੀਂ ਜ਼ਰੂਰ ਚੱਲ ਕੇ ਆਵਾਂਗੇ।
1: ਤੂੰ ਚੱਲ ਪ੍ਰਥਮ ਆਪਣ ਕਰ ਮਾਹੀ, ਹੱਥ ਬੇ ਰਿਪ ਹਮ ਮਿਟੈ ਸੋ ਨਾਹੀ।
0: ਕਹਿੰਦੇ ਤੂੰ ਆਪਣੇ ਗ੍ਰਹਿ ਵਿਖੇ ਚੱਲ, ਆਪਣੇ ਨਗਰ ਵਿਖੇ ਚੱਲ, ਅਤੇ ਜਿੰਨਾ ਚਿਰ ਅਸੀਂ ਆਪਣੇ ਦੁਸ਼ਮਣ ਨੂੰ ਮਾਰ ਨਹੀਂ ਲੈਂਦੇ ਅਸੀਂ ਉੰਨਾ ਚਿਰ ਇੱਥੋਂ ਹਟ ਕੇ ਨਹੀਂ ਆਉਣਾ, ਜਿੰਨਾ ਚਿਰ ਆਪਣਾ ਵੈਰੀ ਅਸੀਂ ਮਾਰ ਨਹੀਂ ਲੈਂਦੇ। ਤੂੰ ਚੱਲ ਪ੍ਰਥਮ ਆਪਣੇ ਘਰ ਮਾਹੀ, ਤੂੰ ਆਪਣੇ ਘਰੇ ਚੱਲ, ਹਤਬੈ ਰਿਪ ਹਮ ਮਿਟ ਹੈ, ਜਿੰਨਾ ਚਿਰ ਅਸੀਂ ਆਪਣੇ ਦੁਸ਼ਮਣ ਨੂੰ ਮਾਰ ਨਹੀਂ ਲੈਂਦੇ ਉਨਾ ਚਿਰ ਹਮ ਮਿਟੈ ਸੋ ਨਾਹੀ, ਅਸੀਂ ਇੱਥੋਂ ਕਿਸੇ ਪਾਸੇ ਵੀ ਨਹੀਂ ਜਾਵਾਂਗੇ।
1: ਕਰਹਿ ਹਜ਼ਾਰੋ ਕੇਰ ਸਿੰਘਾਰਣ, ਆਵੇਂਗੇ ਰਚ ਕੇਰਨ ਧਾਰਣ।
0: ਕਹਿੰਦੇ ਹਜ਼ਾਰਾਂ ਦਾ ਇੱਥੇ ਸੰਘਾਰ ਕਰਾਂਗੇ, ਵਿਸ਼ਾਲ ਭਿਆਨਕ ਜੰਗ ਕਰਾਂਗੇ, ਭਿਆਨਕ ਜੰਗ ਕਰਕੇ ਫਿਰ ਅਸੀਂ ਤੇਰੇ ਨਗਰ ਦੇ ਵਿੱਚ ਆਵਾਂਗੇ।
1: ਰਕਣ ਆਰ ਗਿਰਪਤ ਗੁਮਾਨ, ਕਰੋ ਹਾਣ ਕਾਲੋ ਕਮਸਾਨ।
0: ਅੱਜ ਜਿਹੜਾ ਤੁਰਕਾਂ ਨੇ ਆਪਣੇ ਮਨ 'ਚ ਹੰਕਾਰ ਧਾਰਨ ਕੀਤਾ ਹੈ, ਵਜ਼ੀਰ ਖਾਂ ਹੰਕਾਰੀ ਫਿਰ ਹੰਕਾਰਿਆ ਹੀ ਫਿਰਦਾ ਸੀ ਨਾ, ਵੀ ਮੈਂ ਸਰਹੰਦ ਦਾ ਨਵਾਬ, ਮੈਨੂੰ ਔਰੰਗਜ਼ੇਬ ਨੇ ਚਿੱਠੀ ਭੇਜੀ, ਮੈਂ ਗੁਰੂ ਗੋਬਿੰਦ ਸਿੰਘ ਦਾ ਵਿਰੋਧ ਕਿਉਂ ਨਾ ਕਰਾਂ, ਮੈਂ ਜੰਗ ਕਰੂੰ। ਕਹਿੰਦੇ ਜਿਹੜੇ ਤੁਰਕ ਹੰਕਾਰੇ ਫਿਰਦੇ ਨੇ, ਫਿਰ ਦੂਜੇ ਪਾਸੇ ਕਹਿੰਦੇ ਜਿਹੜੇ ਪਹਾੜੀ ਰਾਜੇ ਹੰਕਾਰੇ ਫਿਰਦੇ ਨਾ, ਇਹਨਾਂ ਸਾਰਿਆਂ ਦਾ ਹੰਕਾਰ ਤੋੜ ਕੇ ਤੇਰੇ ਕੋਲ ਆਵਾਂਗੇ। ਇਹਨਾਂ ਸਾਰਿਆਂ ਦਾ ਗੁਮਾਨ ਜਿਹੜਾ ਨਾ, ਇਹਨਾਂ ਦਾ ਗੁਮਾਨ ਹੰਕਾਰ ਤੋੜਾਂਗੇ, ਔਰ ਹੰਕਾਰ ਤੋੜਾਂਗੇ ਵੀ ਘਮਸਾਣ ਦੀ ਜੰਗ ਕਰਕੇ ਤੋੜਾਂਗੇ, ਜਿਹੜੇ ਇਹ ਸੋਚੀ ਬੈਠੇ ਨੇ ਵੀ ਸਾਡਾ ਮੁਕਾਬਲਾ ਗੁਰੂ ਗੋਬਿੰਦ ਸਿੰਘ ਨੇ ਕਿੱਥੋਂ ਕਰ ਲੈਣਾ। ਉਹਨਾਂ ਨੇ ਸੋਚਿਆ ਤਾਂ ਇਹੀ ਹੋਇਆ ਸੀ ਨਾ ਵੀ ਸ਼ਾਹੀ ਫੌਜ ਸਾਡੇ ਕੋਲ, ਗੁਰੂ ਗੋਬਿੰਦ ਸਿੰਘ ਕੋਲ ਤੇ ਗਿਣਤੀ ਦੇ ਸਿੱਖ ਨੇ, ਹੁਣ ਇਹ ਗਿਣਤੀ ਦੇ ਸਿੱਖ ਸ਼ਾਹੀ ਫੌਜ ਦਾ ਮੁਕਾਬਲਾ ਨਹੀਂ ਕਰ ਸਕਦੇ, ਹੁਣ ਨਹੀਂ ਮੁਕਾਬਲਾ ਹੋ ਸਕਦਾ ਗੁਰੂ ਸਾਹਿਬ ਅਤੇ ਸ਼ਾਹੀ ਫੌਜ ਦਾ, ਹੁਣ ਨਹੀਂ ਗੁਰੂ ਸਾਹਿਬ ਪਹਾੜੀ ਰਾਜਿਆਂ ਨਾਲ ਮੁਕਾਬਲਾ ਕਰ ਸਕਦੇ। ਮਾਲਕ ਕਹਿੰਦੇ ਇਹਨਾਂ ਸਾਰਿਆਂ ਦਾ ਹੰਕਾਰ ਤੋੜ ਕੇ ਆਵਾਂਗੇ, ਔਰ ਘਮਸਾਨ ਦਾ ਜੰਗ ਕਰਕੇ ਅਸੀਂ ਆਵਾਂਗੇ।
1: ਰਾਜ ਤੇਜ ਇਹਨਾਂ ਕੁਲ ਤੇ ਖੋਵੋ, ਕੁਮਤ ਕੁਕਰਮੀ ਪਾਪੀ ਜੋਵੋ।
0: ਕਹਿੰਦੇ ਇਹਨਾਂ ਨੇ ਭੈੜੀ ਮਤ ਧਾਰਨ ਕੀਤੀ ਹੈ, ਇਹਨਾਂ ਨੇ ਭੈੜੇ ਕਰਮ ਧਾਰਨ ਕੀਤੇ ਨੇ, ਔਰ ਇਹਨਾਂ ਨੇ ਭੈੜਾ ਪਾਪ ਜਿਹੜਾ ਨਾ ਉਹ ਕਮਾਇਆ। ਜੋਵੋ ਕਹਿੰਦੇ ਅਸੀਂ ਇਹਨਾਂ ਦਾ ਇਹ ਭੈੜੇ ਕਰਮ, ਭੈੜੇ ਜਿਹੜੇ ਇਹਨਾਂ ਨੇ ਮਤ, ਉਹ ਸਾਰਾ ਕੁਝ ਅਸੀਂ ਵੇਖਿਆ ਹੈ, ਜਾਣਿਆ ਅਸੀਂ ਵੀ ਇਹਨਾਂ ਕੋਲ ਚੰਗੀ ਮਤ ਕਿਸੇ ਕੋਲ ਹੈ ਨਹੀਂ, ਸਾਰੇ ਹੀ ਮਾੜੀ ਮਤ ਵਾਲੇ ਨੇ, ਅਸੀਂ ਇਹਨਾਂ ਦੀ ਮਾੜੀ ਮਤ ਵੇਖੀ ਹੈ। ਅਤੇ ਇਹਨਾਂ ਦੀ ਕੁੱਲ ਦੇ ਵਿੱਚੋਂ ਨਾ ਕਹਿੰਦੇ ਹੁਣ ਇਹਨਾਂ ਦੀ ਰਾਜ, ਇਹਨਾਂ ਦਾ ਰਾਜ, ਇਹਨਾਂ ਦੀ ਕੁੱਲ, ਇਹ ਸਾਰਾ ਕੁਛ ਹੁਣ ਗਵਾਉਣਗੇ, ਇਹਨਾਂ ਦੇ ਪੱਲੇ ਕੁਝ ਵੀ ਨਹੀਂ ਰਹੇਗਾ।
1: ਪੰਥ ਖਾਲਸਾ ਹਮ ਰਚ ਦੀਨ, ਸਣੇ ਸਣੇ ਸਭ ਲੈ ਹੈ ਛੀਣ।
0: ਜਿਹੜਾ ਅਸੀਂ ਆਪਣਾ ਪੰਥ ਖਾਲਸਾ ਰਚਿਆ ਹੈ ਨਾ, ਇਸ ਪੰਥ ਖਾਲਸੇ ਨੇ ਹੁਣ ਹੌਲੀ ਹੌਲੀ ਕਰਕੇ ਇਹਨਾਂ ਤੋਂ ਸਾਰਾ ਕੁਛ ਖੋਹ ਲੈਣਾ, ਛੱਡਣਾ ਕੁਛ ਨਹੀਂ ਇਹਨਾਂ ਕੋਲ, ਇਹਨਾਂ ਦਾ ਰਾਜ ਤੇਜ ਸਭ ਇਹਨਾਂ ਕੋਲੋਂ ਖੋਹ ਲੈਣਾ। ਗੁਰੂ ਪਾਤਸ਼ਾਹ ਜੀ ਨਾ ਇਸ ਤਰ੍ਹਾਂ ਬਚਨ ਉੱਥੇ ਕਰਦੇ ਹਨ।
1: ਕਿਰਪਾ ਕਾਲਕਾ ਕੀ ਬਹੁ ਹੈ, ਅਵਲੋਕਤ ਸ਼ਤਰਣ ਕੋਦ ਹੈ।
0: ਕਹਿੰਦੇ ਭਾਈ ਅਕਾਲ ਪੁਰਖ ਪਰਮੇਸ਼ਵਰ ਦੀ ਰਹਿਮਤ ਬਹੁਤ ਹੈ, ਜਿਹੜਾ ਸਾਡੇ 'ਤੇ ਦਇਆ ਕਰਨ ਵਾਲਾ ਹੈ, ਤੇ ਆਪ ਬਖਸ਼ਿਸ਼ ਕਰਕੇ ਉਹ ਸਾਡੇ ਦੁਸ਼ਮਣਾਂ ਨੂੰ ਆਪ ਖਤਮ ਕਰੇਗਾ।
1: ਚੜ੍ਹੋ ਰਾਵ ਹਮ ਆਏ ਪਿਛੇ ਰੇ, ਕਾਲ ਹੈ ਤੋਹੇ ਨਗਰ ਮੈਂ ਡੇਰੇ।
0: ਕਹਿੰਦੇ ਤੁਸੀਂ ਚੱਲੋ ਅਸੀਂ ਤੁਹਾਡੇ ਮਗਰ ਹੀ ਆਵਾਂਗੇ ਅਤੇ ਤੁਹਾਡੇ ਨਗਰ ਵਿੱਚ ਜਾ ਕੇ ਫਿਰ ਡੇਰੇ ਕਰਾਂਗੇ, ਤੁਹਾਡੇ ਨਗਰ ਵਿੱਚ ਜਾ ਕੇ ਟਿਕਾਣਾ ਕਰਾਂਗੇ, ਤੁਸੀਂ ਪਹਿਲਾਂ ਚੱਲੋ, ਅਸੀਂ ਤੁਹਾਡੇ ਮਗਰ ਹੀ ਚਾਲੇ ਪਾ ਆਵਾਂਗੇ।
1: ਬਹੁਰਾ ਬਹੁਰਾ ਵਿਸਾਲੀ ਰਾਵ ਕਹਿ ਰਣ ਤੁਮਾ ਕਰੇ ਵਿਸਾਲ।
0: ਫਿਰ ਜੀ ਉਸ ਰਾਜੇ ਨੇ ਨਾ ਗੁਰੂ ਪਾਤਸ਼ਾਹ ਦਾ ਜਿਹੜਾ ਉੱਥੇ ਮਾਲਕ ਜੀ ਦੇ ਜਦੋਂ ਬਚਨ ਸੁਣੇ ਅਤੇ ਬਚਨ ਸੁਣ ਕੇ ਨਾ ਬਹੁਰ ਵਿਸਾਲੀ ਰਾਵ ਕਹਿ ਰੁਮ ਤੁਮ ਰਣ ਕਰੇ ਵਿਸਾਲ, ਗੁਰੂ ਸਾਹਿਬ ਜੀ ਤੁਸੀਂ ਵਿਸ਼ਾਲ ਜੰਗ ਕੀਤਾ ਹੈ।
1: ਨਾਲ ਰਹੀ ਚੜ ਚਲ ਹੋ ਆਪਣਾ ਸਮਾਜ ਸੰਭਾਲ,
0: ਵੀ ਤੁਸੀਂ ਪਹਿਲਾਂ ਵਿਸ਼ਾਲ ਜੰਗ ਕੀਤਾ ਵੀ ਹੁਣ ਛੱਡੋ, ਹੁਣ ਜੰਗ ਕੀ ਕਰਨੀ ਹੈ, ਹੁਣ ਬਿਨਾਂ ਲੜੇ ਹੀ ਤੁਸੀਂ ਇੱਥੋਂ ਚੱਲੋ ਅਤੇ ਆਪਣਾ ਸਾਰਾ ਸਮਾਜ ਸਾਰੀਆਂ ਵਸਤੂ ਪਦਾਰਥ ਜਿਹੜੇ ਉਹਨਾਂ ਨੂੰ

0: ਰਾਜੇ ਨੇ ਭੀਮ ਚੰਦ ਜਾਂ ਇਹਨਾਂ ਦੇ ਸਮੇਤ ਬਾਕੀ ਜਿਹੜੇ ਬਾਈ ਧਾਰ ਦੇ ਰਾਜੇ ਨੇ ਨਾ, ਇਹਨਾਂ ਸਾਰਿਆਂ ਨੇ ਬੜੇ ਭੈੜੇ ਕਾਰਜ ਕੀਤੇ ਨੇ ਅਤੇ ਆਪਣੇ ਕੀਤੇ ਹੋਏ ਕਾਰਜਾਂ ਦਾ ਨਤੀਜਾ ਵੀ ਇਹ ਆਪ ਹੀ ਭੋਗਣਗੇ।
1: ਕਿਸੀ ਪਾਪ ਤੇ ਇਹ ਖਪ ਜਹੈ, ਨਹੀਂ ਕੁਸ਼ਲ ਕੇ ਸਹਿਤ ਥਿਰੈ ਹੈ।
0: ਬਸ ਆ ਜਿਹੜਾ ਭੈੜਾ ਕਰਮ ਇਹਨਾਂ ਨੇ ਆਪਣੇ ਜੀਵਨ 'ਚ ਕਮਾ ਲਿਆ ਨਾ, ਇਸੇ ਭੈੜੇ ਕਰਮ ਦੇ ਵਿੱਚ ਹੀ ਇਹਨਾਂ ਨੇ ਖਪ ਜਾਣਾ। ਇਹ ਹੁਣ ਜੀਵਨ ਸੁਖੀ ਥੋੜ੍ਹੀ ਬਤੀਤ ਕਰ ਸਕਦੇ ਨੇ, ਇਹਨਾਂ ਨੇ ਹੁਣ ਜੀਵਨ ਆਪਣਾ ਸੌਖਾ ਥੋੜ੍ਹੀ ਗੁਜ਼ਾਰ ਲੈਣਾ, ਇਹ ਆਪਣੇ ਕੀਤੇ ਭੈੜੇ ਕਰਮ ਦਾ ਨਤੀਜਾ ਹੀ ਸਾਰੀ ਜ਼ਿੰਦਗੀ ਭੋਗਣਗੇ।
1: ਤਰਕ ਆਪ ਹੀ ਗਮਨੈ ਪਾਛੇ, ਕਿ ਉਹ ਪ੍ਰਭ ਜੰਗ ਆਪ ਅਬਬਾਛੇ।
0: ਕਹਿੰਦੇ ਵੀ ਜਿਹੜੇ ਇਹ ਨੇ ਇਹ ਆਪਣੇ ਕੀਤੇ ਕਰਮਾਂ ਦਾ ਨਤੀਜਾ ਆਪ ਭੁਗਤਣਗੇ, ਅਤੇ ਜਿਹੜੇ ਤੁਰਕ ਨੇ ਉਹਨਾਂ ਨੇ ਆਪੇ ਪਿੱਛੇ ਮੁੜ ਜਾਣਾ। ਜਦੋਂ ਇਹਨਾਂ ਨੂੰ ਇਹਨਾਂ ਦੇ ਕਰਮਾਂ ਦਾ ਨਤੀਜਾ ਭੁਗਤਦਾ ਵੇਖਣਗੇ ਨਾ, ਉਹ ਤੁਰਕ ਸਾਰੇ ਆਪ ਹੀ ਪਿੱਛੇ ਮੁੜ ਜਾਵਣਗੇ।
1: ਸੁਣ ਕਰ ਸ਼੍ਰੀ ਗੋਬਿੰਦ ਸਿੰਘ ਧੀਰ, ਕਹਿਓ ਚਲੋ ਲੈ ਸੰਗ ਬਹੀਰ।
0: ਮਾਲਕ ਪਾਤਸ਼ਾਹ ਜੀ ਨੂੰ ਨਾਲ ਉਹਨੇ ਕਿਹਾ, ਕਹਿੰਦੇ ਸਤਿਗੁਰੂ ਜੀ ਵੀ ਤੁਸੀਂ ਜੰਗ ਕਰਨ ਦੀ ਇੱਛਾ ਕਿਉਂ ਧਾਰਨ ਕੀਤੀ ਹੈ ਨਾ। ਮਾਲਕ ਜੀ ਨੇ ਸਾਰੇ ਬਚਨ ਸੁਣੇ, ਸੁਣ ਕੇ ਗੁਰੂ ਸਾਹਿਬ ਕਹਿੰਦੇ ਕਹਿਓ ਚਲੋ ਲੈ ਸੰਗ, ਕਹਿੰਦੇ ਭਾਈ ਤੂੰ ਆਪਣੀ ਵਹੀਰ ਜਿਹੜੀ ਹੈ ਉਹਨੂੰ ਨਾਲ ਲੈ ਕੇ, ਜਿਹੜੀ ਸੈਨਾ ਤੂੰ ਲੈ ਕੇ ਆਇਆ ਉਸ ਸੈਨਾ ਨੂੰ ਲੈ ਕੇ ਤੁਸੀਂ ਚਾਲੇ ਪਾਵੋ।
1: ਹਮ ਇਸ ਤੁਰਕ ਸੰਗ ਕਰ ਜੰਗ, ਭੂਪ ਗੁਮਾਨ ਕਰੈ ਸਭ ਭੰਗ।
0: ਕਹਿੰਦੇ ਇਹ ਜਿਹੜੇ ਵੱਡਾ ਦਲ ਲੈ ਕੇ ਆਏ ਨੇ ਨਾ, ਅਤੇ ਦਲ ਲੈ ਕੇ ਅਤੇ ਆਪਣੇ ਮਨ ਦੇ ਵਿੱਚ ਗੁਮਾਨ ਭਰ ਕੇ ਆਏ ਨੇ, ਇਹਨਾਂ ਦੇ ਨਾਲ ਅਸੀਂ ਇੱਕ ਵਾਰੀ ਦੋ ਹੱਥ ਕਰਨੇ ਨੇ, ਇਹਨਾਂ ਨਾਲ ਦੋ ਹੱਥ ਕਰਕੇ ਅਤੇ ਇਹਨਾਂ ਸਾਰੇ ਰਾਜਿਆਂ ਦਾ ਅਤੇ ਇਹਨਾਂ ਨਵਾਬਾਂ ਦਾ ਸਾਰਿਆਂ ਦਾ ਗੁਮਾਨ ਅਸੀਂ ਭੰਗ ਕਰਨਾ ਹੈ।
1: ਰੁੰਡ ਮੁੰਡ ਰਣ ਵਿਖੇ ਬਿਖੇਰੋ, ਤੋਲ ਲੜਾਈ ਸਭ ਵਿਦਹੇਰੋ।
0: ਕਹਿੰਦੇ ਇਹਨਾਂ ਸਾਰਿਆਂ ਨੂੰ ਰੁੰਡ ਮੁੰਡ ਕਰਕੇ ਨਾ ਜੰਗ ਦੇ ਮੈਦਾਨ 'ਚ ਸੁੱਟਣਾ ਹੈ। ਇੱਕ ਵਾਰੀ ਇਹਨਾਂ ਨੂੰ ਜੰਗ ਦਾ ਮੈਦਾਨ ਤੋਲ ਕੇ ਦੱਸਣਾ ਵੀ ਪੱਲੜਾ ਭਾਰੀ ਕਿਹਦਾ ਹੈ, ਵੀ ਜੰਗ ਦੇ ਮੈਦਾਨ ਵਿੱਚ ਜਿਹੜੇ ਇਹ ਆਸਾਂ ਅਤੇ ਉਮੀਦਾਂ ਲਾਈ ਬੈਠੇ ਨੇ ਵੀ ਸਾਡਾ ਨਹੀਂ ਮੁਕਾਬਲਾ ਕੋਈ ਕਰ ਸਕਦਾ। ਸਤਿਗੁਰੂ ਕਹਿੰਦੇ ਹੁਣ ਇਹਨਾਂ ਨੂੰ ਦੱਸਣਾ ਵੀ ਜੰਗ ਕਰੀ ਦੀ ਕਿਵੇਂ ਹੈ, ਜੰਗ ਹੁੰਦੀ ਕਿਵੇਂ ਹੈ, ਜੰਗ ਦੇ ਵਿੱਚ ਯੋਧੇ ਜੂਝਦੇ ਕਿਵੇਂ ਨੇ, ਜੰਗ ਦੇ ਮੈਦਾਨ ਅੰਦਰ ਦੁਸ਼ਮਣਾਂ ਨੂੰ ਮਾਰੀਦਾ ਕਿਵੇਂ ਹੈ। ਇਹਨਾਂ ਸਾਰਿਆਂ ਨੂੰ ਹੁਣ ਦੱਸਣਾ ਵੀ ਜੰਗ ਅਤੇ ਕਮਸਾਨ ਕਿਹਨੂੰ ਆਖਦੇ ਨੇ। ਫਿਰ ਨਾਲ ਸਾਹਿਬ ਕਹਿੰਦੇ ਇਹਨਾਂ ਨੂੰ ਲੜਾਈ ਦਾ ਤੋਲ ਕਰ

0: ਵੀ ਸਾਡੇ ਨਾਲ ਤਾਂ ਗੁਰੂ ਸਾਹਿਬ ਲੜੇ ਹੀ ਨਹੀਂ, ਜੇ ਕਿਤੇ ਲੜਦੇ ਤਾਂ ਅਸੀਂ ਫੇਰ ਦੱਸਦੇ। ਮਤਲਬ ਕਹਿੰਦੇ ਕਰੀ ਭਾਈ ਇਹਨਾਂ ਨਾਲ ਦੋ ਹੱਥ ਅਸੀਂ ਕਰ ਲਈਏ, ਕਿਉਂਕਿ ਅਜੇ ਤੱਕ ਪਹਾੜੀ ਰਾਜੇ ਹੀ ਮੱਥਾ ਲਾਈ ਤੁਰੇ ਜਾਂਦੇ ਸੀ ਗੁਰੂ ਸਾਹਿਬ ਨਾਲ। ਉਹਨਾਂ ਨੇ ਕਦੇ 10,000 ਫੌਜ ਸੱਦ ਲੈਣੀ, ਕਦੇ ਕਿੰਨੀ ਸੱਦ ਲੈਣੀ ਸ਼ਾਹੀ ਫੌਜ, ਅਤੇ ਉਹਦੇ ਵਿੱਚ ਇੱਕ ਦੋ ਜਿਹੜੇ ਉਹ ਵੱਡੇ ਸਿਪਾਹੀ ਹੋਣੇ, ਬਾਕੀ ਸਾਰੀ ਲਸ਼ਕਰ ਹੋਣੀ, ਅਤੇ ਗੁਰੂ ਪਾਤਸ਼ਾਹ ਨੇ ਉਹ ਸਾਰੇ ਮਾਰ ਦੇਣੇ। ਜਦੋਂ ਕੋਈ ਵੱਡਾ ਗੁਰੂ ਸਾਹਿਬ ਦੇ ਸਾਹਮਣੇ ਆ ਕੇ ਪੈਂਦੇ ਖਾਂ ਵਰਗਾ ਖੜੋਂਦਾ ਸੀ ਮਾਲਕ ਨਾ, ਜਾਂ ਜਮਤੁੱਲੇ ਭਾਊ ਵਰਗਾ, ਗੁਰੂ ਸਾਹਿਬ ਨੇ ਦੱਸਿਆ ਵੀ ਇਹ ਸਾਡੇ ਸਾਹਮਣੇ ਕੀ ਪਾਇਆ ਰੱਖਦੇ ਨੇ। ਹੁਣ ਮਾਲਕ ਪਾਤਸ਼ਾਹ ਕਹਿੰਦੇ ਵੀ ਇੱਕ ਵਾਰੀ ਤੁਰਕਾਂ ਨੂੰ ਵੀ ਦੋ ਹੱਥ ਵਿਖਾ ਲਈਏ, ਵੀ ਇਹਨਾਂ ਨੂੰ ਵੀ ਪਤਾ ਲੱਗ ਜਾਵੇ ਵੀ ਜਿਨ੍ਹਾਂ ਨਾਲ ਅਸੀਂ ਮੱਥਾ ਲਾਉਣਾ ਆ ਉਹਨਾਂ ਨਾਲ ਮੱਥਾ ਲਾਇਆ ਨਹੀਂ, ਉਹਨਾਂ ਅੱਗੇ ਮੱਥਾ ਨਵਾਇਆ ਜਾਂਦਾ ਗੁਰੂ ਸਾਹਿਬ ਜੀ। ਇਸ ਤਰ੍ਹਾਂ ਉੱਥੇ ਉਸ ਰਾਜੇ ਨੂੰ ਬਚਨ ਕਰਦੇ ਹਨ।
1: ਕਹਿਬੋ ਰਹਿਓ ਰਾਵਤ ਇਸ ਬਾਰੀ, ਪ੍ਰਭ ਕੀ ਕਹੀ ਬਾਤ ਉਰ ਧਾਰੀ।
0: ਉਹ ਰਾਜੇ ਨੇ ਸਾਰੀਆਂ ਗੱਲਾਂ ਗੁਰੂ ਸਾਹਿਬ ਦੀਆਂ ਸੁਣੀਆਂ, ਜਿਵੇਂ ਮਾਲਕ ਨੇ ਆਖਿਆ ਉਵੇਂ ਉਸ ਰਾਜੇ ਨੇ ਗੁਰੂ ਸਾਹਿਬ ਦੀ ਮੰਨ ਲਈ। ਅਤੇ ਕਵੀ ਜੀ ਨੇ ਜ਼ਿਕਰ ਕਰਦੇ ਆ ਨਾ ਜੀ, ਉਹ ਰਾਜੇ ਦਾ ਜਿਹੜਾ ਨਾਮ ਹੈ ਇਤਿਹਾਸ ਅੰਦਰ ਸਲਾਹੀ ਚੰਦ ਕਰਕੇ ਆਇਆ, ਵਿਸ਼ਾਲੀ ਰਾਜ ਨਗਰ ਦਾ ਰਾਜਾ ਹੈ ਰਾਜਾ ਸਲਾਹੀ ਚੰਦ। ਉਹ ਧੰਨ ਗੁਰੂ ਕਲਗੀਧਰ ਸਾਹਿਬ ਜੀ ਦੇ ਸਾਰੇ ਬਚਨ ਜਦ

0: ਫਿਰ ਜੀ ਲਏ ਬਹੀਰ ਸੰਗ ਉਹਨੇ ਨਾਲ ਹੈ ਨਾ ਆਪਣੇ ਸਾਥੀ ਲਏ ਅਤੇ ਲੈ ਕੇ ਸਾਥੀ ਆਪਣੇ ਨਾਲ ਤੁਰ ਪਿਆ। ਜਦੋਂ ਅੱਗੇ ਗਿਆ ਕਹਿੰਦੇ ਨਗਰ ਵਿਸ਼ਾਲੀ ਧੀਰ ਵਿਸਾਲਾ, ਉਹ ਬੜੀ ਜ਼ਿਆਦਾ ਨਾ ਧੀਰਜ ਰੱਖ ਕੇ ਰਾਜਾ ਗੁਰੂ ਸਾਹਿਬ ਦੇ ਆਖੇ ਹੋਏ ਬੋਲਾਂ ਨੂੰ ਮੰਨਦਾ ਹੋਇਆ ਤੇ ਚੱਲ ਪੈਂਦਾ ਹੈ।
1: ਲੈ ਪਹੁੰਚਿਓ ਜਬ ਤਟ ਦਰਿਆਓ, ਕੁਛ ਬਹੀਰ ਕੋ ਪਾਰ ਲੰਘਾਓ।
0: ਫਿਰ ਜਦੋਂ ਉਹ ਦਰਿਆ ਦੇ ਤੱਟ ਤੇ ਕਿਨਾਰੇ ਤੇ ਪਹੁੰਚਿਆ ਨਾ, ਕਿਨਾਰੇ ਤੇ ਪਹੁੰਚਿਆ, ਕੁਝ ਕੁ ਵਹੀਰ ਜਿਹੜਾ ਸਾਥੀ ਉਹਦੇ ਨਾਲ, ਕੁਝ ਕੁ ਜਿਹੜਾ ਉਹਦੇ ਨਾਲ ਵਹੀਰ ਤੁਰੀ, ਕੁਝ ਉਹਦੇ ਵਿੱਚੋਂ ਪਾਰ ਲੰਘ ਜਾਂਦੇ ਹਨ।
1: ਵਜਵਾਏ ਹੋ ਰਣਜੀਤ ਨਗਾਰਾ, ਸਕਲ ਖਾਲਸਾ ਹੋਏ ਸਤਿਆਰਾ।
0: ਉਧਰੋਂ ਸਤਿਗੁਰੂ ਪਾਤਸ਼ਾਹ ਇਧਰੋਂ ਇਹ ਵਹੀਰ ਲੈ ਕੇ ਚਲੇ ਗਿਆ, ਮਾਲਕ ਪਾਤਸ਼ਾਹ ਨੇ ਰਣਜੀਤ ਨਗਾਰਾ ਵਜਵਾਤਾ। ਹੁਣ ਰਣਜੀਤ ਨਗਾਰਾ ਵੱਜਿਆ, ਗੁਰੂ ਕਿਆਂ ਸਿੱਖਾਂ ਨੂੰ ਪਤਾ ਲੱਗਿਆ ਵੀ ਭਾਈ ਨਗਾਰੇ ਦੀ ਆਵਾਜ਼ ਆਈ ਹੈ, ਚੋਬ ਗੁਰੂ ਸਾਹਿਬ ਨੇ ਨਗਾਰੇ 'ਤੇ ਲਗਵਾਈ ਹੈ ਅਤੇ ਸਾਰਾ ਖਾਲਸਾ ਪੰਥ ਤਿਆਰੀ ਕਰ ਲੈਂਦਾ ਹੈ।
1: ਆਏ ਦੁਗਲਕਾ ਜਵਾਲਾ ਬਮਣੀ, ਕਰੀ ਤਿਆਰ ਛਤਰਨ ਮਦ ਸਮਣੀ।
0: ਕਹਿੰਦੇ ਹੁਣ ਮਾਲਕ ਪਾਤਸ਼ਾਹ ਦੇ ਬਸ ਉਹ ਨਗਾਰੇ ਉੱਤੇ ਚੋਬ ਲਗਵਾਉਣ ਦੀ ਦੇਰ ਸੀ। ਗੁਰੂ ਕਿਆਂ ਸਿੱਖਾਂ ਨੇ ਕਰ ਲਈਆਂ ਅੱਗ ਉਗਲਣ ਵਾਲੀਆਂ ਬੰਦੂਕਾਂ ਫਿਰ ਤਿਆਰ, ਜਵਾਲਾ ਬਮਣੀਆਂ ਦੁਗੁਲਕਾਂ, ਦੁਗੁਲਕਾਂ ਦੋ ਗੋਲੀਆਂ ਜਿਹਦੇ 'ਚ ਪੈਂਦੀਆਂ ਨਾ, ਉਹ ਉਹਨਾਂ ਨੇ ਤਿਆਰ ਕਰ ਲਈਆਂ ਗੁਰੂ ਕਿਆਂ ਸਿੱਖਾਂ ਨੇ। ਜਦੋਂ ਤਿਆਰ ਕਰ ਲਈਆਂ ਕਹਿੰਦੇ ਕਰੀ ਤਿਆਰ ਛਤਰਨ ਮਦ ਛਮਣੀ, ਵੈਰੀ ਦਾ ਮਦ ਨਾਸ਼ ਕਰਨ ਵਾਲੀਆਂ, ਵੈਰੀਆਂ ਨੂੰ ਜਿਹੜਾ ਰਾਜ ਦਾ ਨਸ਼ਾ ਚੜ੍ਹਿਆ ਹੋਇਆ ਨਾ, ਰਾਜ ਦਾ ਫਤੂਰ ਚੜ੍ਹਿਆ ਹੋਇਆ, ਬਸ ਉਸ ਰਾਜ ਦੇ ਨਸ਼ੇ ਨੂੰ ਲਾਉਣ ਵਾਲੀਆਂ ਅੱਗ ਉਗਲਣ ਵਾਲੀਆਂ ਬੰਦੂਕਾਂ ਗੁਰੂ ਕਿਆਂ ਸਿੱਖਾਂ ਤਿਆਰ ਕੀਤੀਆਂ ਹਨ।
1: ਸਤਿਗੁਰ ਖਚਰ ਤੀਰਨ ਕੇਰੀ, ਰੱਖੀ ਸੰਗ ਸੋ ਲਾਦ ਕਨੇਰੀ।
0: ਮਾਲਕ ਨੇ ਆਪਣੇ ਕੋਲ ਬਹੁਤ ਸਾਰੇ ਤੀਰ ਜਿਹੜੇ ਉਹ ਰੱਖ ਲਏ, ਬਹੁਤ ਸਾਰੇ ਤੀਰ ਆਪਣੇ ਕੋਲ ਰੱਖ ਲਏ। ਰੱਖੀ ਸੰਗ ਸੋ ਨਾ, ਬੜੇ ਤੀਰ ਗੁਰੂ ਸਾਹਿਬ ਨੇ ਲੱਦੇ ਹਨ।
1: ਸਿੰਘ ਆਲਮ ਸਿੰਘ ਵੀਰ, ਦਇਆ ਸਿੰਘ ਹੁਕਮ ਸਿੰਘ ਧੀਰ।
0: ਭਾਈ ਉਦੈ ਸਿੰਘ ਜੀ, ਭਾਈ ਆਲਮ ਸਿੰਘ ਜੀ, ਭਾਈ ਦਇਆ ਸਿੰਘ ਜੀ ਔਰ ਭਾਈ ਮੋਹਕਮ ਸਿੰਘ ਜੀ, ਇਹ ਸਾਰੇ ਬੜੇ ਧੀਰਜ ਦੇ ਨਾਲ ਗੁਰੂ ਸਾਹਿਬ ਦੇ ਕੋਲ ਮੌਜੂਦ ਹਨ।
1: ਇਨਕੇ ਜੁੱਤ ਸਵਾਰ ਹਜ਼ਾਰ, ਕਰੇ ਅਜੀਤ ਸਿੰਘ ਕੇ ਲਾਰ।
0: ਇਹਨਾਂ ਦੇ ਨਾ ਨਾਲ ਹਜ਼ਾਰ ਅਸਵਾਰ ਨੇ, ਹਜ਼ਾਰ ਅਸਵਾਰ ਇਹਨਾਂ ਦੇ ਨਾਲ ਨੇ ਤੇ ਬਾਬਾ ਅਜੀਤ ਸਿੰਘ ਜੀ ਵੀ ਇਹਨਾਂ ਦੇ ਨਾਲ ਹਨ।
1: ਸਹਿਬ ਚੰਦ ਮਹਾਬਲ ਜੋਧਾ, ਰਿਪ ਮਾਰਨ ਕੋ ਬਰ ਸਦ ਕਰੋਧਾ।
0: ਭਾਈ ਸਾਹਿਬ ਸਿੰਘ ਜੀ ਬੜੇ ਵੱਡੇ ਯੋਧੇ ਨੇ ਤੇ ਜਿਨ੍ਹਾਂ ਨੇ ਬਹੁਤ ਸਾਰਾ ਵੀਰ ਰਸ ਧਾਰਨ ਕੀਤਾ ਹੈ ਵੈਰੀ ਨੂੰ ਮਾਰਨ ਵਾਸਤੇ।
1: ਕੇ ਸੰਗ ਹਜ਼ਾਰ ਕਰੇ ਹੈ, ਨਮਸਕਾਰ ਨੀ ਹਾਥ ਤਰੇ ਹੈ।
0: ਇਹਦੇ ਨਾਲ ਵੀ ਹਜ਼ਾਰ ਸਿਪਾਹੀ ਨੇ ਭਾਈ ਸਾਹਿਬ ਸਿੰਘ ਜੀ ਉਹਨਾਂ ਨਾਲ ਵੀ, ਔਰ ਕਹਿੰਦੇ ਵੀ ਨਮਸਕਾਰ ਨੀ ਹਾਥ ਤਰੇ ਹੈ, ਮਾਲਕ ਪਾਤਸ਼ਾਹ ਨੇ ਬਖਸ਼ਿਸ਼ ਦਾ ਹੱਥ ਰੱਖਿਆ ਹੈ।
1: ਰਹਿ ਅਜੀਤ ਸਿੰਘ ਹਮ ਆਗੇ, ਦੁਸ਼ਮਣ ਗੰਜ ਹੈ ਜੰਗ ਸੋ ਜਾਗੇ।
0: ਬਾਬਾ ਅਜੀਤ ਸਿੰਘ ਜੀ ਨੂੰ ਆਖਿਆ, ਰਹਿ ਅਜੀਤ ਸਿੰਘ ਹਮ ਆਗੇ, ਵੀ ਬਾਬਾ ਅਜੀਤ ਸਿੰਘ ਜੀ ਸਾਡੇ ਨਾਲ ਅੱਗੇ ਰਹਿਣਗੇ, ਦੁਸ਼ਮਣ ਗੰਜੈ ਜੰਗ ਸੋ ਜਾਗੇ। ਔਰ ਦੁਸ਼ਮਣ ਨਾਲ ਜਦ ਭਾਵ ਜੰਗ ਹੋ ਪਿਆ ਤੇ ਵੈਰੀ ਨੂੰ ਇਹ ਮਾਰਨਗੇ, ਜਦੋਂ ਅੱਗੇ ਸਾਡੇ ਹੋਣਗੇ ਅਤੇ ਜਿਹੜਾ ਵੈਰੀ ਅੱਗੋਂ ਸਾਨੂੰ ਰੋਕੇਗਾ ਨਾ, ਸਾਡੇ ਨਾਲ ਮੁਕਾਬਲਾ ਕਰਨ ਵਾਸਤੇ ਆਏਗਾ, ਫਿਰ ਬਾਬਾ ਅਜੀਤ ਸਿੰਘ ਜੀ ਉਹਨੂੰ ਰੋਕਣਗੇ।
1: ਸਾਹਿਬ ਚੰਦ ਪਿਛਾਰੀ ਰਹੇ, ਹਤੈ ਦੁਸ਼ਟ ਜਬ ਆਵਤ ਲਹੈ।
0: ਤੇ ਭਾਈ ਸਾਹਿਬ ਸਿੰਘ ਨੂੰ ਕਿਹਾ ਵੀ ਤੁਸੀਂ ਪਿੱਛੇ ਰਹਿਣਾ, ਭਾਈ ਜਿਹੜਾ ਮਗਰੋਂ ਆਏਗਾ ਉਹਨੂੰ ਤੁਸੀਂ ਸੰਭਾਲਣਾ, ਅੱਗੋਂ ਆਉਣ ਵਾਲੇ ਨੂੰ ਬਾਬਾ ਅਜੀਤ ਸਿੰਘ ਜੀ, ਮਗਰੋਂ ਆਉਣ ਵਾਲੇ ਨੂੰ ਭਾਈ ਸਾਹਿਬ ਸਿੰਘ ਜੀ ਰੋਕਣਗੇ।
1: ਪਰ ਖਾਲਸਾ ਸੰਗ ਹਮਾਰੇ, ਸਣੇ ਸਣੇ ਗਮਨ ਹੈ ਪਰਵਾਰੇ।
0: ਕਹਿੰਦੇ ਬਾਕੀ ਸਾਰਾ ਖਾਲਸਾ ਪੰਥ ਸਾਡੇ ਨਾਲ ਚੱਲੋ, ਹੌਲੀ ਹੌਲੀ ਹੈ ਨਾ ਪਰਿਵਾਰ ਸਮੇਤ, ਸਣੇ ਸਣੇ ਗਮਨ ਹੈ, ਹੌਲੀ ਹੌਲੀ ਪਰਿਵਾਰ ਸਮੇਤ ਫਿਰ ਉੱਥੋਂ ਚੱਲਦੇ ਹਨ।
1: ਜਬ ਕੂਚ ਗੁਰੂ ਕੋ ਜਾਣਾ, ਚਹੁੰ ਦਿਸ਼ ਉਮੜੇ ਸ਼ਤਰੂ ਮਹਾਨਾ।
0: ਏਦਾਂ ਜਦੋਂ ਗੁਰੂ ਸਾਹਿਬ ਦਾ ਕੂਚ ਜਾਣ ਲਿਆ ਦੁਸ਼ਮਣਾਂ ਨੇ, ਵੀ ਗੁਰੂ ਸਾਹਿਬ ਵੀ ਚਾਲੇ ਪਾਉਣ ਲੱਗੇ, ਮਾਲਕ ਪਾਤਸ਼ਾਹ ਚੱਲੇ ਨੇ, ਔਰ ਚਾਰੇ ਪਾਸਿਆਂ ਤੋਂ ਨਾ ਜਿਹੜੇ ਦੁਸ਼ਮਣ ਨੇ ਉਹ ਉਮੜ ਪਏ, ਚੜ੍ਹ ਪਏ ਉਹ ਸਾਰੇ ਵੀ ਅਸੀਂ ਇੱਥੋਂ ਜਾ ਹੁਣ ਪਹਿਲੋਂ ਕਹਿੰਦੇ ਸੀ ਵੀ ਅਨੰਦਪੁਰ ਸਾਹਿਬ ਛੱਡ ਦਿਓ, ਜਦੋਂ ਗੁਰੂ ਸਾਹਿਬ ਚੱਲੇ ਕਹਿੰਦੇ ਜਾਣ ਵੀ ਨਹੀਂ ਦੇਣਾ ਅਸੀਂ। ਹੁਣ ਉਹਨਾਂ ਦੀ ਸੋਚ ਇਹ ਸੀ ਨਾ ਵੀ ਖਾਲੀ ਮੈਦਾਨ ਵਿੱਚ ਤਾਂ ਹੈ ਨਾ ਗੁਰੂ ਸਾਹਿਬ, ਔਰ ਸਾਡੇ ਕੋਲ ਸਿਪਾਹੀ ਵੀ ਬਹੁਤ ਨੇ, ਹੁਣ ਤਾਂ ਸਾਡੇ ਕੋਲ ਮੌਕਾ ਵੀ ਅਸੀਂ ਗੁਰੂ ਸਾਹਿਬ ਨੂੰ ਫੜ ਲੈਣਾ। ਇਸ ਕਰਕੇ ਜਦੋਂ ਇਹਨਾਂ ਨੂੰ ਪਤਾ ਲੱਗਾ ਵੀ ਗੁਰੂ ਸਾਹਿਬ ਚਾਲੇ ਪਾਉਣ ਲੱਗੇ, ਚੱਲਣ ਲੱਗੇ ਨੇ ਮਾਲਕ ਪਾਤਸ਼ਾਹ ਨੂੰ ਰੋਕਣ ਦੇ ਲਈ, ਉਹਨਾਂ ਨੂੰ ਫੜਨ ਦੇ ਲਈ, ਇਹ ਸਾਰੇ ਚਾਰੇ ਪਾਸਿਆਂ ਤੋਂ ਘੇਰਾ ਪਾ ਕੇ ਉਮੜ ਆਉਂਦੇ ਹਨ।
1: ਆਕਾਸ਼ ਇੱਕ ਹੋਏ ਗਯੋ, ਅੰਧ ਧੁੰਦ ਇੱਕ ਸਮਤਬ ਪਇਓ।
0: ਉਸ ਵੇਲੇ ਕਹਿੰਦੇ ਇੰਨਾ ਕੁ ਜ਼ਿਆਦਾ ਮਤਲਬ ਜੰਗ ਦੇ ਮੈਦਾਨ ਦੀ ਦਸ਼ਾ ਜਿਹੜੀ ਉਹ ਬਣੀ, ਉਹ ਦਸ਼ਾ ਆਕਾਸ਼ ਅਤੇ ਭੂਮ ਦੋਵੇਂ ਇੱਕ ਹੀ ਹੋ ਗਏ, ਮਤਲਬ ਇੰਨੀ ਧੂੜ ਉੱਡੀ, ਇੰਨੀ ਮਿੱਟੀ ਉੱਡੀ ਉਸ ਥਾਂ 'ਤੇ, ਉਹ ਉੱਡਦੀ ਹੋਈ ਧੂੜ ਨੇ ਆਕਾਸ਼ ਨੂੰ ਵੀ ਧਰਤੀ ਵਰਗਾ ਹੀ ਕਰ ਲਿਆ, ਮਤਲਬ ਇੱਦਾਂ ਦਾ ਨਜ਼ਰ ਹੀ ਆਉਣ ਲੱਗ ਪਿਆ। ਇੱਕੋ ਦਮ ਉੱਥੇ ਅੰਧਾ ਧੁੰਦ ਹੋ ਜਾਂਦਾ ਹੈ।
1: ਉੜੀ ਧੋਲ ਸੂਰਜ ਤਬ ਛਾਇਓ, ਉਮੜੇ ਚੱਲ ਕੇ ਜਲ ਨਿਧ ਧਾਇਓ।
0: ਬਹੁਤ ਸਾਰੀ ਧੂੜ ਉੱਡੀ, ਉਹ ਉੱਡੀ ਹੋਈ ਧੂੜ ਨੇ ਸੂਰਜ ਵੀ ਕੱਜ ਲਿਆ, ਹਨ ਇੱਕ ਬਿਲਕੁਲ ਅੰਧਾ ਧੁੰਦ ਹੋ ਗਿਆ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ, ਜਿਹੜੇ ਬਹੁਤ ਜ਼ਿਆਦਾ ਹਨ ਜਿਹੜੇ ਕਿਰਪਾ ਦੇ ਖਜ਼ਾਨੇ ਨੇ, ਉਸ ਵਕਤ ਮਾਲਕ ਪਾਤਸ਼ਾਹ ਜੀ ਜਦੋਂ ਚਾਲੇ ਪਾਉਂਦੇ ਹਨ,
1: ਦਬ ਢੋਲ ਪਟੈ ਸ਼ਰਨਾਈ, ਚੌ ਦਿਸ਼ ਬਾਜ ਉੱਠੇ ਸਮੁਦਾਈ।
0: ਬਹੁਤ ਸਾਰੇ ਦੁੰਦਬ ਢੋਲ ਪਟੇ ਵੱਜੇ ਚਾਰੇ ਪਾਸੇ, ਬਹੁਤ ਜ਼ਿਆਦਾ

0: ਕਹਿੰਦੇ ਇੱਕੋ ਵਾਰੀ ਨਾ ਉੱਥੇ ਬੜੀ ਆਵਾਜ਼ ਪੈਦਾ ਹੋਈ, ਬੰਦੂਕਾਂ ਦੇ ਚੱਲਣ ਦੀ ਬੜੀ ਆਵਾਜ਼। ਕਵੀ ਜੀ ਨੇ ਉਸ ਆਵਾਜ਼ ਲਈ ਨਾ ਇੱਕ ਅਲੰਕਾਰ ਵਰਤਿਆ, ਕਹਿੰਦੇ ਜਿਵੇਂ ਭੱਠੀ 'ਤੇ ਕੋਈ ਧਾਨ ਭੁੰਨਦਾ ਨਾ, ਦਾਣੇ ਭੁੰਨਦਾ, ਬਸ ਉਹ ਦਾਣੇ ਭੁੰਨਣ ਦੀ ਜਿਵੇਂ ਆਵਾਜ਼ ਆਉਂਦੀ ਨਾ, ਉੱਦਾਂ ਬੰਦੂਕਾਂ ਚੱਲਣ ਦੀ ਆਵਾਜ਼ ਉੱਥੇ ਆਉਂਦੀ ਹੈ।
1: ਇੱਕ ਵਾਰ ਖਾਲਸੇ ਕੀ ਨਾ ਦੋਏ ਦੋਏ ਕਰੇ ਪ੍ਰਾਣ ਤੇ ਹੀ ਨਾ।
0: ਕਹਿੰਦੇ ਗੁਰੂ ਕਿਆ ਸਿੱਖਾਂ ਨੇ ਹੁਣ ਤਿਆਰ ਤੇ ਬੰਦੂਕਾਂ ਕੀਤੀਆਂ ਹੋਈਆਂ, ਦੋ ਨਾਲੀਆਂ ਤਿਆਰ ਕੀਤੀਆਂ ਹੋਈਆਂ ਨੇ, ਬਸ ਜਦੋਂ ਬੰਦੂਕ ਚੱਲਦੀ ਹੈ ਇੱਕੋ ਵਾਰੀ ਹੈ ਨਾ, ਇੱਕ ਬੰਦੂਕ ਇੱਕ ਗੋਲੀ ਚੱਲਦੀ ਨਾਲ ਹੀ ਫਿਰ ਤਿਆਰ ਤੇ ਦੋਵੇਂ ਗੋਲੀਆਂ ਨੇ, ਇੱਕੋ ਵਾਰ 'ਚ ਦੋ ਗੋਲੀਆਂ ਚਲਾਉਂਦੇ ਨੇ, ਜਦੋਂ ਉਹ ਗੋਲੀਆਂ ਚੱਲਦੀਆਂ ਤੇ ਦੋ ਦੋ ਸ਼ਤਰੂਆਂ ਨੂੰ ਨਾਸ਼ ਕਰ

0: ਫਿਰ ਗੋਲੀਆਂ ਜਿਹੜੀਆਂ ਵੈਰੀਆਂ ਦੇ ਵੱਜਦੀਆਂ ਨੇ, ਹੈ ਨਾ, ਦੋ ਦੋ ਵੈਰੀਆਂ ਨੂੰ ਉਹ ਇੱਕੋ ਵਾਰੀ ਜਦੋਂ ਦੋ ਗੋਲੀਆਂ ਚੱਲਦੀਆਂ ਅਤੇ ਦੋ ਗੋਲੀਆਂ ਦੋ ਵੈਰੀਆਂ ਦੇ ਜਾ ਕੇ ਵੱਜਦੀਆਂ, ਧੜਾ ਧੜ ਉੱਥੇ ਵੈਰੀ ਡਿੱਗਣ ਲੱਗ ਪਏ। ਉੱਥੇ ਨਾ ਦੜ ਦੜ ਪੜੇ ਧਰਾ, ਪਰ ਵੱਡੇ ਵੱਡੇ ਯੋਧੇ ਜਿਹੜੇ ਆਪਣੇ ਆਪ ਨੂੰ ਅਖਵਾਉਣ ਵਾਲੇ ਨਾ ਧਰਤੀ ਤੇ ਉੱਥੇ ਡਿੱਗਦੇ ਹਨ।
1: ਘੋੜਾ ਮੋੜ ਕਲਾ ਪਰ ਜੜੇ ਟੰਡੇ ਪਲੀਤ ਤਬ ਛੁੱਟ ਪੜੇ।
0: ਕਹਿੰਦੇ ਵੀ ਜਿੰਨੇ ਚਿਰ ਨੂੰ ਉਧਰੋਂ ਵੈਰੀ ਨੇ ਸੰਭਲਣਾ ਜਾਂ ਵੈਰੀ ਆਪਣੇ ਆਪ ਨੂੰ ਸੰਭਾਲ ਕੇ ਮੁਕਾਬਲਾ ਕਰਨ ਲਈ ਅੱਗੇ ਕਰਦੇ, ਇੰਨੇ ਨੂੰ ਇੱਥੇ ਫਿਰ ਤੋੜਾ ਮਰੋੜ ਕੇ ਅਤੇ ਮੁੜ ਦੁਬਾਰਾ ਬੰਦੂਕ ਵਿੱਚ ਗੋਲੀਆਂ ਭਰ ਲੈਂਦੇ। ਹੁਣ ਜਿੰਨੇ ਜੀ ਜੰਗ ਕਰਨੀ ਸੁਭਾਵਿਕ ਜਿਹੀ ਗੱਲ ਹੈ, ਉਹ ਇਹ ਥੋੜ੍ਹੀ ਵੀ ਇੱਕ ਬੰਦੂਕ ਗੋਲੀ ਚਲਾ ਲਈ ਅਤੇ ਮੁੜ ਕੇ ਇੰਤਜ਼ਾਰ ਕਰੋ ਭਾਈ ਹੁਣ ਵੈਰੀ ਆਏਗਾ ਹਮਲਾ ਕਰੇਗਾ ਅਸੀਂ ਫਿਰ ਗੋਲੀਆਂ ਚਲਾਵਾਂਗੇ, ਇੱਦਾਂ ਥੋੜ੍ਹੀ ਹੋਏਗਾ। ਉਹ ਜਿਹੜਾ ਮੁਕਾਬਲਾ ਕਰਨ ਵਾਲਾ ਯੋਧਾ ਉਹਨੂੰ ਤਾਂ ਇਹ ਹੈ ਵੀ ਬੰਦੂਕ ਖਾਲੀ ਹੋਈ ਨਾਲ ਦੀ ਨਾਲ ਮੈਂ ਬੰਦੂਕ ਭਰੀ ਰੱਖਾਂ, ਬਸ ਵੀ ਮੇਰੇ ਕੋਲ ਨਾ ਬਾਰੂਦ ਮੁੱਕੇ ਨਾ ਮੇਰੀ ਬੰਦੂਕ ਵਿੱਚੋਂ ਮੁੱਕੇ ਅਤੇ ਨਾ ਮੇਰੇ ਕੋਲੋਂ ਮੁੱਕੇ, ਵੀ ਮੈਂ ਛੇਤੀ ਦੇ ਨਾਲ ਉਹ ਬਾਰੂਦ ਉਹ ਗੋਲੀਆਂ ਜਿਹੜੀਆਂ ਆਪਣੀ ਬੰਦੂਕ 'ਚ ਭਰਦ ਬੜੀ ਤੇਜ਼ੀ ਦੇ ਨਾਲ ਚਲਾਉਂਦੇ ਨੇ ਔਰ ਬੜੀ ਤੇਜ਼ੀ ਦੇ ਨਾਲ ਮੁੜ ਦੁਬਾਰਾ ਉਹਨਾਂ ਨੂੰ ਤਿਆਰ ਕਰ ਲੈਂਦੇ ਹਨ।
1: ਹਾਲਿਓ ਘੇਰਾ ਤੁਰਕ ਪਹਾਰੀ ਵਾਮ ਦਹਾਨੀ ਅਗਰ ਪਿਛਾਰੀ।
0: ਗੁਰੂ ਸਾਹਿਬ ਜੀ ਦੇ ਦਲ ਨੂੰ ਰੋਕਣ ਵਾਸਤੇ, ਮਾਲਕ ਪਾਤਸ਼ਾਹ ਜੀ ਦਾ ਰਾਹ ਰੋਕਣ ਵਾਸਤੇ ਪਹਾੜੀ ਰਾਜਿਆਂ ਨੇ ਅਤੇ ਤੁਰਕਾਂ ਨੇ ਮਿਲ ਕੇ ਚਾਰੇ ਪਾਸਿਆਂ ਤੋਂ ਘੇਰਾ ਪਾ ਲਿਆ ਅਤੇ ਘੇਰਾ ਪਾਇਆ ਕਿੱਦਾਂ ਦਾਇਨੇ ਬਾਇਨੇ ਸੱਜੇ ਖੱਬੇ ਤੋਂ ਅੱਗੇ ਤੋਂ ਪਿੱਛੇ ਤੋਂ ਚਾਰੇ ਪਾਸਿਓਂ ਉਹ ਘੇਰਾ ਗੁਰੂ ਸਾਹਿਬ ਨੂੰ ਪਾਉਂਦੇ ਹਨ।
1: ਸ੍ਰੀ ਅਜੀਤ ਸਿੰਘ ਸਦੇਵਨ ਹਤੈ ਰਿਪੁਣ ਤਨ ਕਰ ਧਾਨਾ।
0: ਜਿਵੇਂ ਗੁਰੂ ਸਾਹਿਬ ਨੇ ਬਾਬਾ ਅਜੀਤ ਸਿੰਘ ਨੂੰ ਕਿਹਾ ਵੀ ਤੁਸੀਂ ਸਾਡੇ ਅੱਗੇ ਰਹਿਣਾ, ਅਤੇ ਬਾਬਾ ਅਜੀਤ ਸਿੰਘ ਵੇਖਦੇ ਵੀ ਅੱਗੋਂ ਫੌਜ ਚੜ੍ਹੀ ਆਉਂਦੀ ਹੈ, ਅੱਗੋਂ ਵੈਰੀ ਚੜ੍ਹਿਆ ਆਉਂਦਾ, ਅਤੇ ਬਾਬਾ ਅਜੀਤ ਸਿੰਘ ਆਪਣੇ ਕਮਾਨ ਦੇ ਨਾਲ ਤਾਣ ਤਾਣ ਕੇ ਤੀਰ ਚਲਾਉਂਦੇ ਔਰ ਉਹਨਾਂ ਦੇ ਜਿਹੜੇ ਚਲਾਏ ਹੋਏ ਤੀਰ ਨੇ ਨਾ ਤਾਣ ਤਾਣ ਕੇ, ਜਿਹੜੇ ਬਾਣ ਬਾਬਾ ਅਜੀਤ ਸਿੰਘ ਚਲਾ ਰਹੇ ਨੇ, ਉਹ ਬਹੁਤ ਸਾਰੇ ਵੈਰੀਆਂ ਨੂੰ ਮੌਤ ਦੇ ਘਾਟ ਉਤਾਰਦੇ ਹਨ।
1: ਉਹਦੇ ਸਿੰਘ ਤੇ ਆਦਿਕ ਸਿੰਘ ਵਿਚਰੇ ਰਣਜਿਮ ਮ੍ਰਿਗ ਪਰ ਸਿੰਘ।
0: ਭਾਈ ਉਹਦਾ ਸਿੰਘ ਜੀ, ਭਾਈ ਉਹਦਾ ਸਿੰਘ ਜੀ ਦੇ ਨਾਲ ਭਾਈ ਆਲਮ ਸਿੰਘ ਜੀ, ਭਾਈ ਆਲਮ ਸਿੰਘ ਜੀ ਦੇ ਨਾਲ ਹੋਰ ਜਿਹੜੇ ਕਈ ਸਿੰਘ ਉੱਥੇ, ਉਹ ਸਾਰੇ ਵੈਰੀ ਦੇ ਉੱਤੇ ਇੱਦਾਂ ਟੁੱਟ ਟੁੱਟ ਕੇ ਪੈਂਦੇ ਜਿਵੇਂ ਸ਼ੇਰ ਹਿਰਨਾਂ ਦੀ ਡਾਰ ਉੱਤੇ ਉੱਡ ਉੱਡ ਕੇ ਟੁੱਟ ਟੁੱਟ ਕੇ ਪੈਂਦਾ ਨਾ, ਅਤੇ ਜਦੋਂ ਸ਼ੇਰ ਗਰਜਦਾ ਫਿਰ ਹਿਰਨ ਭੱਜੇ ਹੀ ਫਿਰਦੇ ਨੇ ਵੀ ਬਣ ਕੇ ਹੀ ਗਿਆ ਸਾਡੇ ਨਾਲ, ਕੋਈ ਕਿਸੇ ਪਾਸੇ ਦੌੜਿਆ ਫਿਰਦਾ ਕੋਈ ਕਿਸੇ ਪਾਸੇ। ਹੁਣ ਹਿਰਨਾਂ ਨੂੰ ਇਹ ਥੋੜ੍ਹੀ ਵੀ ਸਾਨੂੰ ਰਾਹ ਲੱਭੇ, ਹਿਰਨ ਨੂੰ ਤਾਂ ਇਹ ਹੁੰਦਾ ਵੀ ਮੈਂ ਪ੍ਰਾਣ ਬਚਾਵਾਂ ਬਸ, ਜਿੱਧਰ ਨੂੰ ਮਰਜ਼ੀ ਭੱਜਾਂ ਮੈਂ, ਭਾਵੇਂ ਹੋ ਸਕਦਾ ਵੀ ਇੱਦਾਂ ਵੀ ਹੋਵੇ ਵੀ ਆਵਾਜ਼ ਜਿਹੜੀ ਉਹ ਗੂੰਜੇ ਅਤੇ ਜਿਹੜੇ ਪਾਸੇ ਸ਼ੇਰ ਹੈ ਹੋ ਸਕਦਾ ਹਿਰਨ ਉਸੇ ਪਾਸੇ ਨੂੰ ਹੀ ਭੱਜਣ ਲੱਗ ਜੇ। ਹੁਣ ਭੱਜਣਾ ਤਾਂ ਉਹਨੇ ਆਪਣੀ ਜਾਨ ਬਚਾਉਣ ਵਾਸਤੇ ਹੈ, ਪਰ ਕਈ ਵਾਰੀ ਹੁੰਦਾ ਨਾ ਜਿਵੇਂ ਸਿਆਣੇ ਅਖਾਣ ਵਰਤਦੇ ਵੀ ਮੂਸਾ ਭੱਜਿਆ ਮੌਤ ਤੋਂ ਮੌਤ ਅੱਗੇ ਖੜੀ, ਕਈ ਵਾਰੀ ਇੱਦਾਂ ਵੀ ਬੀਤ ਜਾਂਦੀ ਹੈ। ਅਤੇ ਜਦੋਂ ਇਹ ਭੱਜੇ ਫਿਰਦੇ ਨਾ ਭਾਈ ਉਹਦਾ ਸਿੰਘ ਜੀ ਜਦੋਂ ਜੰਗ ਦੇ ਮੈਦਾਨ 'ਚ ਜੂਝ ਰਹੇ ਨੇ, ਭਾਈ ਆਲਮ ਸਿੰਘ ਜਾਂ ਇਹਨਾਂ ਦੇ ਨਾਲ ਹੋਰ ਸਿੱਖ ਅਤੇ ਤੁਰਕਾਂ ਦੀ ਫੌਜ, ਪਹਾੜੀ ਰਾਜਿਆਂ ਦੀ ਫੌਜ, ਅਤੇ ਇਹ ਇੱਕ ਸ਼ੇਰ ਦੇ ਵਾਂਗੂ ਦਹਾੜ ਦਹਾੜ ਕੇ ਪੈਂਦੇ ਨੇ ਅਤੇ ਫੌਜ ਨੂੰ ਭਾਜੜਾਂ ਪਈਆਂ ਹੋਈਆਂ ਵੀ ਅਸੀਂ ਕਿੱਧਰਲੇ ਪਾਸੇ ਜਾਈਏ, ਅਸੀਂ ਆਪਣਾ ਆਪਾ ਬਚਾਈਏ ਕਿਵੇਂ, ਵੀ ਅਸੀਂ ਤਾਂ ਜਿੱਧਰ ਨੂੰ ਜਾਂਦੇ ਹਾਂ ਅੱਗੋਂ ਉੱਥੋਂ ਹੀ ਸਿੰਘ ਟੱਕਰ ਜਾਂਦੇ ਨੇ, ਜਿੱਧਰ ਨੂੰ ਜਾਈਦਾ ਅੱਗੋਂ ਫੇਰ ਕੋਈ ਨਾ ਕੋਈ ਟੱਕਰ ਜਾਂਦਾ, ਵੀ ਇਹ ਤਾਂ ਬੜੇ ਬਲ ਵਾਲੇ ਬੜੀ ਤਾਕਤ ਵਾਲੇ ਨੇ। ਇਸ ਲਈ ਨਾ ਜੀ ਇਹ ਸਾਰਿਆਂ ਨੂੰ ਆਪਣੀਆਂ ਜਾਨਾਂ ਦੀ ਫਿਕਰ ਬਣੀ ਹੋਈ ਹੈ।
1: ਆਗੇ ਲਰਤ ਪਿਓ ਕਰ ਜੋਰ ਕਾਲ ਕਣੋ ਕਮਸਾਨੇ ਕੋਰ।
0: ਇਹ ਸਾਰੇ ਅੱਗੇ ਹੋ ਹੋ ਕੇ ਲੜਦੇ ਨੇ, ਬੜਾ ਜ਼ੋਰ ਲਾ ਲਾ ਕੇ ਬਲ ਲਾ ਲਾ ਕੇ ਲੜਦੇ ਨੇ ਔਰ ਕਹਿੰਦੇ ਵੀ ਬੜਾ ਨਾ ਕਾਲ ਕਣੋ ਕਮਸਾਨੇ ਕਾਣ ਕਮਸਾਨ ਕੋਰ ਇਹਨਾਂ ਨੇ ਘਾਲਿਆ ਹੋਇਆ ਹੈ।
1: ਪੁਨ ਤਕਾਵਤ ਚਲਤ ਅਗਾਰੀ ਦਰ ਰਤ ਜਾਤੇ ਗਿਰੇ ਸੁਮਾਰੀ।
0: ਦੁਸ਼ਮਣਾਂ ਨੂੰ ਤੇ ਧਕੇਲਦੇ ਹੀ ਜਾਂਦੇ ਨੇ, ਬਸ ਸਫਾ ਵਿਹਲੀਆਂ ਕਰਦੇ ਜਾਂਦੇ ਨੇ, ਜਿਹੜੇ ਪਾਸੇ ਨੂੰ ਗੁਰੂ ਕਾ ਸਿੰਘ ਤੁਰ ਪੈਂਦਾ ਨਾ ਬਸ ਇੱਦਾਂ ਕਹਿ ਲਓ ਵੀ ਉਸ ਪਾਸੇ ਵਿਛਾਈ ਤੁਰਿਆ ਜਾਂਦਾ ਵੈਰੀਆਂ ਨੂੰ, ਜਿਹੜੇ ਪਾਸੇ ਗੁਰੂ ਕਾ ਸਿੰਘ ਤੁਰ ਪੈਂਦਾ। ਮੰਨ ਲਓ ਭਾਈ ਉਹਦਾ ਸਿੰਘ ਘੋੜੇ 'ਤੇ ਅਸਵਾਰ ਨੇ ਨਾ, ਉਹ ਮੰਨ ਲਓ ਸੱਜੇ ਪਾਸੇ ਤੁਰ ਪਏ ਅਤੇ ਬਸ ਸੱਜੇ ਪਾਸੇ ਨੂੰ ਲਾਸ਼ਾਂ ਡਿੱਗਦੀਆਂ ਹੀ ਦਿਸਦੀਆਂ ਵੀ ਲਓ ਭਾਈ ਇਸ ਪਾਸੇ ਨੂੰ ਵੀ ਚੱਲ ਪਿਆ, ਅਤੇ ਦੂਜਾ ਸਿੰਘ ਦੂਸਰੇ ਪਾਸੇ ਨੂੰ ਹੋ ਜਾਂਦਾ ਉਸ ਪਾਸੇ ਨੂੰ ਸੁੱਟਦੇ ਜਾਂਦੇ ਨੇ। ਇੱਦਾਂ ਜੀ ਕਵੀ ਜੀ ਆਖ ਰਹੇ ਕਹਿੰਦੇ ਵੀ ਜਿਹੜੇ ਪਾਸੇ ਗੁਰੂ ਕੇ ਸਿੰਘ ਅੱਗੇ ਨੂੰ ਵੱਧਦੇ ਨਾ ਬਸ ਦੁਸ਼ਮਣਾਂ ਦੀ ਫੌਜ ਨੂੰ ਧਕੇਲੀ ਲਿਜਾਂਦੇ ਨੇ ਜੇ ਉਹ ਇਕੱਲਾ ਹੀ ਵੀ ਮੈਂ ਨਹੀਂ ਤੁਹਾਡੀ ਪਰਵਾਹ ਕਰਦਾ ਭਾਈ, ਗੁਰੂ ਸਾਹਿਬ ਨੇ ਬੜਾ ਬਲ ਬਖਸ਼ਿਆ ਵੀ ਤੁਹਾਡੇ ਨਾਲ ਮਾਲਕ ਨੇ ਮੱਥਾ ਲਾਉਣ ਨੂੰ ਸਾਨੂੰ ਤਾਕਤ ਬਖਸ਼ੀ ਹੈ, ਬਲ ਦਿੱਤਾ ਹੈ, ਅਤੇ ਅਸੀਂ ਤੁਹਾਡਾ ਮੱਥਾ ਫੋੜਨਾ ਪਾੜਨਾ ਵੀ ਜਾਣਦੇ ਹਾਂ, ਤੁਹਾਡੇ ਸਿਰ ਅਸੀਂ ਧੜਾਂ ਨਾਲੋਂ ਵੱਖ ਕਰਨੇ ਵੀ ਜਾਣਦੇ ਹਾਂ, ਤੁਹਾਡੇ ਸੀਨਿਆਂ ਦੇ ਵਿੱਚੋਂ ਅਸੀਂ ਨੇਜੇ ਪਾਰ ਕਰਨੇ ਵੀ ਜਾਣਦੇ ਹਾਂ, ਤੁਹਾਡੇ ਛਾਤੀਆਂ ਦੇ ਵਿੱਚੋਂ ਅਸੀਂ ਤੀਰ ਪਰੋ ਕੇ ਕੱਢਣੇ ਵੀ ਜਾਣਦੇ ਹਾਂ, ਅਤੇ ਤੁਹਾਡੇ ਮੱਥੇ ਦੇ ਵਿੱਚ ਅਸੀਂ ਗੋਲੀਆਂ ਮਾਰਨੀਆਂ ਵੀ ਜਾਣਦੇ। ਅਤੇ ਗੁਰੂ ਕਿਆਂ ਸਿੱਖਾਂ ਨੇ ਉੱਥੇ ਜੀ ਇਹਨਾਂ ਸਾਰਿਆਂ ਨੂੰ ਦਰਸਾਇਆ ਦੱਸਿਆ ਵੀ ਜੰਗ ਦੇ ਮੈਦਾਨ ਵਿੱਚ ਜਦੋਂ ਕੋਈ ਯੋਧਾ ਜੂਝਦਾ ਹੈ ਫਿਰ ਉਹ ਕਿਵੇਂ ਬੇਪਰਵਾਹ ਹੋ ਕੇ ਜੂਝਦਾ ਹੈ।
1: ਵਾਮ ਦਾਹਿਨੇ ਸ਼੍ਰੀ ਪ੍ਰਭ ਆਪ ਦੁਸ਼ਟਨ ਹਤੈ ਐ ਦਿਲ ਚਾਪ।
0: ਤੇ ਸਤਿਗੁਰੂ ਪਾਤਸ਼ਾਹ ਵੀ ਯੋਧੇ ਨੇ, ਕੀ ਹੋਇਆ ਮਾਲਕ ਘੋੜੇ ਤੇ ਅਸਵਾਰ ਹੋ ਕੇ ਚਾਲੇ ਪਾਏ ਗੁਰੂ ਸਾਹਿਬ ਨੇ, ਪਰ ਤੀਰਾਂ ਦਾ ਪੱਥਾ ਤੀਰ ਔਰ ਕਮਾਨ ਗੁਰੂ ਸਾਹਿਬ ਦੇ ਨਾਲ ਹੀ ਨੇ, ਸੱਜੇ ਖੱਬੇ ਵਾਲੀ ਪਰਵਾਹ ਗੁਰੂ ਸਾਹਿਬ ਕੋਈ ਨਹੀਂ ਕਰਦੇ ਵੀ ਕੋਈ ਸੱਜਿਓਂ ਆ ਜੇ ਕੋਈ ਖੱਬਿਓਂ ਆ ਜੇ, ਮਾਲਕ ਪਾਤਸ਼ਾਹ ਤੀਰ ਚਲਾ ਦਿੰਦੇ, ਜਿਹੜਾ ਅੱਗੋਂ ਆਉਂਦਾ ਉਹਨੂੰ ਬਾਬਾ ਅਜੀਤ ਸਿੰਘ ਨਹੀਂ ਆਉਣ ਦਿੰਦੇ, ਅਤੇ ਜਿਹੜਾ ਮਗਰੋਂ ਆਉਂਦਾ ਭਾਈ ਉਹਦਾ ਸਿੰਘ ਉਹਨੂੰ ਰੋਕ ਲੈਂਦੇ ਨੇ, ਗੁਰੂ ਸਾਹਿਬ ਤੱਕ ਉਹਨੂੰ ਪਹੁੰਚਣ ਨਹੀਂ ਦਿੰਦੇ। ਇਸ ਤਰ੍ਹਾਂ ਜੀ ਸਤਿਗੁਰੂ ਪਾਤਸ਼ਾਹ ਦਰੜ ਜਾਤੇ ਦਰੜਦਿਆਂ ਹੋਇਆਂ ਉਹਨਾਂ ਨੂੰ ਮਲਦਿਆਂ ਹੋਇਆਂ ਆਪਣੇ ਦੁਸ਼ਮਣਾਂ ਦੇ ਉੱਤੇ ਜਦੋਂ ਗੁਰੂ ਸਾਹਿਬ ਆਪ ਖਿੱਚ ਖਿੱਚ ਕੇ ਤੀਰ ਚਲਾਉਂਦੇ ਹਨ।
1: ਵਾਮ ਹੱਥ ਤੇ ਕਬਹੂ ਚਲਾਵੇ ਕਬਹੂ ਦਹਿਨੇ ਰਿਪੁਣ ਤਕਾਵੇ।
0: ਤੁਸੀਂ ਕਦੇ ਵੀ ਵੇਖੋ ਜੀ ਜਿਹੜਾ ਨਿਪੁੰਨ ਹੁੰਦਾ ਨਾ ਸ਼ਸਤਰ ਚਲਾਉਣ ਦੇ ਵਿੱਚ, ਉਹ ਜਿੰਨਾ ਮਰਜ਼ੀ ਨਿਪੁੰਨ ਹੋਵੇ ਪਰ ਉਹ ਇੱਕ ਹੱਥ ਨਾਲ ਨਿਪੁੰਨ ਹੁੰਦਾ, ਜੇ ਉਹਨੂੰ ਕਹੀਏ ਨਾ ਵੀ ਦੂਜੇ ਹੱਥ ਨਾਲ ਚਲਾਓ, ਚਲਾ ਤੇ ਮੈਂ ਲਊਂ ਨਿਪੁੰਨ ਤੇ ਮੈਂ ਦੂਜੇ ਹੱਥ ਨਾਲ ਚਲਾਉਣ, ਪਰ ਜਿਹੜਾ ਮੈਂ ਇੱਕ ਸੱਜੇ ਹੱਥ ਨਾਲ ਚਲਾ ਸਕਦਾ ਉੱਦਾਂ ਮੈਂ ਖੱਬੇ ਹੱਥ ਨਾਲ ਨਹੀਂ ਚਲਾ ਸਕਦਾ, ਜਾਂ ਜਿੱਦਾਂ ਮੈਂ ਖੱਬੇ ਹੱਥ ਨਾਲ ਚਲਾ ਸਕਦਾ ਉੱਦਾਂ ਮੈਂ ਸੱਜੇ ਹੱਥ ਨਾਲ, ਮਤਲਬ ਹਰ ਇੱਕ ਯੋਧਾ ਇੱਕ ਹੱਥ ਨਾਲ ਸ਼ਸਤਰ ਚਲਾ ਸਕਦਾ, ਚਲਾਉਣੇ ਉਹਨੂੰ ਭਾਵੇਂ ਦੋਵਾਂ ਨਾਲ ਆਉਂਦੇ ਨੇ, ਬਲ ਉਹਦੇ ਦੋਵਾਂ ਹੱਥਾਂ ਵਿੱਚ ਹੈ, ਪਰ ਇੱਕ ਹੱਥ ਜਿਹੜਾ ਨਾ ਉਹਦੇ 'ਚ ਨਿਪੁੰਨਤਾ ਹੀ ਵੱਧ ਹੈ, ਉਹਦੇ ਵਿੱਚ ਬਲ ਵੱਧ ਹੈ। ਮੰਨੋ ਜੇ ਆਪਾਂ ਆਪਣੀ ਹੀ ਗੱਲ ਕਰੀਏ, ਜਿਹੜਾ ਸੱਜੇ ਹੱਥ ਨਾਲ ਕਾਰਜ ਕਰਨ ਵਾਲਾ ਉਹਦੇ ਸੱਜੇ ਹੱਥ ਵਿੱਚ ਬਲ ਜ਼ਿਆਦਾ, ਉਹ ਖੱਬੇ ਨਾਲ ਉਹਨਾਂ ਬਲ ਨਹੀਂ ਵਰਤ ਸਕਦਾ, ਅਤੇ ਜਿਹੜਾ ਖੱਬੇ ਹੱਥ ਨਾਲ ਬਲ ਵਰਤਣ ਵਾਲਾ ਉਹ ਸੱਜੇ ਹੱਥ ਨਾਲ ਉਹਨਾਂ ਬਲ ਨਹੀਂ ਵਰਤ ਸਕਦਾ। ਜਿਵੇਂ ਕੋਈ ਲਿਖਣ ਵਾਲਾ ਹੀ ਆਪਾਂ ਕਹਿ ਲਈਏ, ਲਿਖਣ ਨੂੰ ਤਾਂ ਆਪਾਂ ਕਹਾਂਗੇ ਜੀ ਅਸੀਂ ਖੱਬੇ ਹੱਥ ਨਾਲ ਵੀ ਲਿਖ ਲਾਂਗੇ, ਪਰ ਜਿਹੜਾ ਅਸੀਂ ਸੱਜੇ ਹੱਥ ਨਾਲ ਲਿਖ ਲੈਣਾ ਉਹਦੀ ਰੀਸ ਖੱਬੇ ਹੱਥ ਨਾਲ ਥੋੜ੍ਹੀ ਕਰ ਲਾਂਗੇ, ਲਿਖ ਤਾਂ ਲਵਾਂਗੇ ਪਰ ਰੀਸ ਨਹੀਂ ਹੋਏਗੀ। ਬਸ ਉਸੇ ਪਰ ਗੁਰੂ ਕਲਗੀਧਰ ਸਾਹਿਬ ਕਵੀ ਜੀ ਕਹਿੰਦੇ ਮਾਲਕ ਕਦੇ ਚਲਾਉਂਦੇ ਸੱਜੇ ਹੱਥ ਨਾਲ ਤੀਰ ਅਤੇ ਕਦੇ ਚਲਾਉਂਦੇ ਗੁਰੂ ਸਾਹਿਬ ਖੱਬੇ ਹੱਥ ਨਾਲ ਤੀਰ, ਅਤੇ ਦੋਵੇਂ ਤੀਰ ਓਨੇ ਬਲ ਨਾਲ ਹੀ, ਜਿੰਨੇ ਬਲ ਨਾਲ ਗੁਰੂ ਸਾਹਿਬ ਸੱਜੇ ਹੱਥ ਨਾਲ ਚਲਾਉਂਦੇ ਓਨੇ ਬਲ ਨਾਲ ਹੀ ਗੁਰੂ ਸਾਹਿਬ ਖੱਬੇ ਹੱਥ ਨਾਲ ਵੀ ਤੀਰ ਚਲਾਉ। ਨਿਪੁੰਨਤਾ ਹੀ ਜੀ ਗੁਰੂ ਸਾਹਿਬ ਕੋਲ ਜਿਹੜੀ ਮਲ ਗੁਰੂ ਪਾਤਸ਼ਾਹ ਜੀ ਦੇ ਨਾ ਜਦੋਂ ਇਤਿਹਾਸ ਪੜ੍ਹਾਂਗੇ, ਗੁਰੂ ਸਾਹਿਬ ਦੇ ਬਾਣ ਚਲਾਉਣ ਦਾ ਤਾਕਤ ਬਲ ਪੜ੍ਹਾਂਗੇ ਨਾ, ਇਹ ਸਾਰਾ ਕੁਛ ਜਦੋਂ ਵਿਚਾਰਾਂਗੇ ਨਾ, ਦੁਨੀਆਂ ਦੇ ਉੱਤੇ ਐਸਾ ਕੋਈ ਤੀਰ ਅੰਦਾਜ਼ ਨਹੀਂ ਹੋਇਆ ਕੋਈ ਵੀ, ਭਾਵੇਂ ਕੁਝ ਕੁ ਤੀਰ ਅੰਦਾਜ਼ਾਂ ਦੇ ਨਾਮ ਬੜੇ ਲਏ ਜਾਂਦੇ ਨਾ ਵੀ ਇਹਦੇ ਵਰਗਾ ਨਿਸ਼ਾਨਾ ਕਿਸੇ ਦਾ ਨਹੀਂ, ਇਹਦੇ ਵਰਗਾ ਤੀਰ, ਪਰ ਧੰਨ ਗੁਰੂ ਕਲਗੀਧਰ ਸਾਹਿਬ ਵਰਗਾ ਨਿਸ਼ਾਨਾ ਵੀ ਕਿਸੇ ਦਾ ਨਹੀਂ, ਅਤੇ ਗੁਰੂ ਕਲਗੀਧਰ ਸਾਹਿਬ ਵਾਂਗੂ ਤੀਰ ਚਲਾ ਵੀ ਕੋਈ ਨਹੀਂ ਸੀ ਸਕਦਾ, ਕੋਈ ਨਹੀਂ ਸੀ ਚਲਾ ਸਕਦਾ ਤੀਰ। ਔਰ ਜਿੰਨੇ ਬਲ ਨਾਲ ਗੁਰੂ ਸਾਹਿਬ ਚਲਾਉਂਦੇ ਨੇ ਜੀ ਉਹਨਾਂ ਬਲ ਕੋਈ ਲੈ ਕੇ ਕਿੱਥੋਂ ਆਏਗਾ, ਜਿਵੇਂ ਆਪਾਂ ਪਿਛਲੇਰੇ ਦੀਵਾਨਾਂ 'ਚ ਸ਼ਾਇਦ ਵਿਚਾਰਿਆ ਸੀ ਵੀ ਇੱਕ ਚਲਾਇਆ ਹੋਇਆ ਤੀਰ 3 ਤੋਂ 4 ਬੰਦਿਆਂ ਦੇ ਵਿੱਚੋਂ ਲੰਘ ਜਾਂਦਾ ਹੈ, ਕਿੰਨੇ ਬਲ ਨਾਲ ਚਲਾਉਂਦੇ ਹੋਣਗੇ ਤੀਰ ਗੁਰੂ ਸਾਹਿਬ, ਇੱਕ ਤੀਰ ਇੱਕ ਮਨੁੱਖ ਵਿੱਚੋਂ ਵੀ ਪਾਰ ਨਹੀਂ ਲੰਘਦਾ ਕਿਸੇ ਮਨੁੱਖ ਦਾ ਚਲਾਇਆ ਹੋਇਆ, ਜੇ ਆਪਾਂ ਕਹੀਏ ਵੀ ਇੱਕ ਤੀਰ ਚਲਾ ਕੇ ਇੱਕ ਮਨੁੱਖ ਦੇ ਸਰੀਰ ਦੇ ਵਿੱਚੋਂ ਪਰ, ਕਈ ਵਾਰੀ ਉਹ ਤੀਰ ਸਰੀਰ ਦੇ ਵਿੱਚ ਰੁਕ ਜਾਂਦਾ, ਅਤੇ ਧੰਨ ਗੁਰੂ ਕਲਗੀਧਰ ਸਾਹਿਬ ਦਾ ਚਲਾਇਆ ਤੀਰ ਇੱਕ ਉਹਦੇ ਸਰੀਰ 'ਚੋਂ ਬਾਹਰ ਲੰਘਿਆ, ਦੂਜੇ ਸਰੀਰ 'ਚੋਂ ਬਾਹਰ ਲੰਘਿਆ, ਤੀਜੇ 'ਚੋਂ ਬਾਹਰ ਲੰਘਿਆ, ਚੌਥੇ ਤੱਕ ਨੂੰ ਮੌਤ ਦੇ ਘਾਟ ਗੁਰੂ ਸਾਹਿਬ ਦਾ ਚਲਾਇਆ ਤੀਰ ਉਤਾਰ ਦਿੰਦਾ, ਅਤੇ ਕਿੰਨੇ ਬਲ ਨਾਲ ਚਲਾਉਂਦੇ ਹੋਣਗੇ ਗੁਰੂ ਸਾਹਿਬ ਤੀਰ, ਹੈ ਨਾ। ਤਾਂ ਜ਼ਿਕਰ ਕਰ ਰਹੇ ਹਾਂ ਜੀ ਭਾਵੇਂ ਤੀਰ ਅੰਦਾਜ਼ ਬਹੁਤ ਨੇ ਸੰਸਾਰ ਉੱਤੇ ਹੋਏ, ਪਰ ਜਦੋਂ ਤੀਰ ਅੰਦਾਜ਼ਾਂ ਦੀ ਗੱਲ ਕਰਾਂਗੇ ਤਾਂ ਧੰਨ ਗੁਰੂ ਕਲਗੀਧਰ ਸਾਹਿਬ ਦੇ ਅੱਗੇ ਸਾਰੇ ਹੀ ਫਿੱਕੇ ਪੈ ਜਾਂਦੇ, ਮਾਲਕ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ। ਕਦੇ ਗੁਰੂ ਸਾਹਿਬ ਸੱਜੇ ਹੱਥ ਨਾਲ, ਕਦੇ ਮਾਲਕ ਪਾਤਸ਼ਾਹ ਖੱਬੇ ਹੱਥ ਨਾਲ, ਦੋਵਾਂ ਹੱਥਾਂ ਦੇ ਨਾਲ ਹੀ ਤੀਰ ਚਲਾਉਂਦਿਆਂ ਹੋਇਆਂ ਗੁਰੂ ਸਾਹਿਬ ਦੁਸ਼ਮਣਾਂ ਨੂੰ ਮੌਤ ਦੇ ਘਾਟ ਉਤਾਰਦੇ ਹਨ।
1: ਜਿਤ ਦਿਸ਼ ਦੇਖੈ ਦੁਸ਼ਟਨ ਜੋਰ, ਤਿਸ ਕਰ ਗਹਿ ਕੈ ਚੋਰੈ ਕੋਰ।
0: ਬਸ ਗੁਰੂ ਸਾਹਿਬ ਇਹ ਵੇਖਦੇ ਨੇ ਵੀ ਦੁਸ਼ਮਣ ਜ਼ੋਰ ਕਿਹੜੇ ਪਾਸੇ ਪਾ ਰਿਹਾ ਹੈ। ਜੇ ਗੁਰੂ ਸਾਹਿਬ ਨੂੰ ਲੱਗਦਾ ਵੀ ਦੁਸ਼ਮਣਾਂ ਨੇ ਸੱਜੇ ਪਾਸੇ ਜ਼ੋਰ ਪਾਇਆ, ਮਾਲਕ ਪਾਤਸ਼ਾਹ ਉਸ ਹੱਥ ਨਾਲ ਤੀਰ ਚਲਾ ਦਿੰਦੇ। ਜੇ ਗੁਰੂ ਸਾਹਿਬ ਵੇਖਦੇ ਵੀ ਦੂਜੇ ਪਾਸੇ ਦੁਸ਼ਮਣਾਂ ਨੇ ਜ਼ੋਰ ਪਾਇਆ, ਦੂਜੇ ਹੱਥ ਨਾਲ ਤੀਰ ਚਲਾਉਣੇ ਪੈਣ, ਗੁਰੂ ਸਾਹਿਬ ਉਸ ਹੱਥ ਨਾਲ ਤੀਰ। ਮਤਲਬ ਇਹ ਵੀ ਗੁਰੂ ਪਾਤਸ਼ਾਹ ਜੀ ਇੱਕ ਦਿਸ਼ਾ ਵਿੱਚ ਨਹੀਂ, ਗੁਰੂ ਸਾਹਿਬ ਸਾਰੇ ਪਾਸੇ ਵੇਖਦਿਆਂ ਹੋਇਆਂ ਵੀ ਜਿਹੜੇ ਪਾਸੇ ਦੁਸ਼ਮਣ ਵੱਧ ਜ਼ੋਰ ਪਾ ਰਿਹਾ, ਉਸ ਪਾਸੇ ਫਿਰ ਗੁਰੂ ਸਾਹਿਬ ਆਪ ਤੀਰ ਚਲਾ ਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਦੇ ਹਨ।
1: ਸ਼ੁੰਕੈ ਖਪਰੇ ਸਰਪ ਸਮਾਨਾ, ਇੱਕ ਦੋਏ ਤ੍ਰੈ ਚੌ ਬੇਦ ਤਬਾਨਾ।
0: ਤੇ ਗੁਰੂ ਪਾਤਸ਼ਾਹ ਦੇ ਚਲਾਏ ਹੋਏ ਚੌੜੇ ਖਪਰੇ, ਚੌੜੇ ਮੂੰਹਾਂ ਵਾਲੇ ਤੀਰ ਜਦੋਂ ਚਲਾਉਂਦੇ ਨੇ ਨਾ, ਐਂ ਸੱਪ ਵਾਂਗੂ ਛੂਕਦੇ ਹੋਏ ਜਾਂਦੇ, ਤੇ ਤੇਜ਼ੀ ਨਾਲ ਜਦੋਂ ਉਹ ਛੂਕਦੇ ਹੋਏ ਤੀਰ ਜਾਂਦੇ ਨੇ, ਕਿਉਂਕਿ ਜਿੰਨੇ ਜ਼ੋਰ ਨਾਲ ਚਲਾਇਆ ਜਾਏਗਾ ਉਨੀ ਗਤੀ ਤੇਜ਼ ਹੋਏਗੀ। ਜਿੰਨੇ ਜ਼ੋਰ ਨਾਲ ਕਮਾਣ ਦਾ ਚਿਲਾ ਖਿੱਚਿਆ ਜਾਏਗਾ, ਅਤੇ ਜਦੋਂ ਉਹ ਕਮਾਣ ਦੇ ਚਿਲੇ ਤੋਂ ਤੀਰ ਨੇ ਨਿਕਲਣਾ ਬਾਹਰ ਨੂੰ, ਅਤੇ ਤੀਰ ਦੀ ਗਤੀ ਉਨੀ ਤੇਜ਼ ਹੋਏਗੀ। ਉਹ ਛੂਕਦਾ ਹੋਇਆ ਤੀਰ ਜਾਂਦਾ, ਫਿਰ ਕਵੀ ਜੀ ਜ਼ਿਕਰ ਕਰਦੇ, ਇੱਕ ਦੋਏ ਤ੍ਰੈ ਚੌਂ, ਇੱਕ ਨੂੰ ਦੋ ਨੂੰ ਤਿੰਨਾਂ ਨੂੰ ਚੌਹਾਂ ਨੂੰ ਉਹ ਤੀਰ ਵਿੰਨ ਛੱਡਦਾ ਹੈ।
1: ਨਿਕਸਹਿ ਪਾਰ ਪਰੰਤਾ ਹੈ ਪਟ ਬ੍ਰਿੰਦਨ ਕੋ ਉਠ ਲੰਤਾ।
0: ਕਹਿੰਦੇ ਉਹ ਤੀਰ ਸੁੱਕਾ ਹੀ ਬਾਹਰ ਲੰਘ ਜਾਂਦਾ ਸਰੀਰਾਂ ਦੇ ਵਿੱਚੋਂ, ਭਾਵੇਂ ਹੋਵੇ ਘੋੜਾ ਅਤੇ ਭਾਵੇਂ ਹੋਵੇ ਯੋਧਾ, ਜਿਹਦੇ ਵੱਜਦਾ ਉਹਨੂੰ ਉਥੱਲ ਕੇ ਮਾਰਦਾ, ਪਲਟਾ ਕੇ ਮਾਰਦਾ। ਜੇ ਘੋੜੇ ਉੱਤੇ ਬੈਠੇ ਹੋਏ ਅਸਵਾਰ ਦੇ ਤੀਰ ਵੱਜਦਾ ਨਾ, ਉਹ ਵੱਜਿਆ ਹੋਇਆ ਤੀਰ ਅਸਵਾਰ ਨੂੰ ਘੋੜੇ ਤੋਂ ਪਲਟਾ ਕੇ ਥੱਲੇ ਮਾਰਦਾ। ਇੰਨੇ ਬਲ ਦੇ ਨਾਲ ਗੁਰੂ ਬਾਬਾ ਜੀ ਤੀਰ ਚਲਾਉਂਦੇ ਹਨ।
1: ਪਾਛੇ ਸਾਹਿਬ ਚੰਦ ਜੁਝਾਰਾ, ਬਾਣ ਪ੍ਰਹਾਰਤ ਕਰੈ ਸੁਮਾਰਾ।
0: ਇਸੇ ਤਰ੍ਹਾਂ ਮਗਰ ਭਾਈ ਸਾਹਿਬ ਸਿੰਘ ਜੀ, ਉਹ ਗੁਰੂ ਸਾਹਿਬ ਦੇ ਮਗਰ ਤੁਰੇ ਆਉਂਦੇ ਨਾ, ਅਤੇ ਬੜੇ ਵੱਡੇ ਯੋਧੇ ਨੇ ਉਹ ਵੀ, ਬੜੇ ਵੱਡੇ ਜੁਝਾਰੂ ਨੇ ਉਹ ਵੀ। ਕਹਿੰਦੇ ਬਾਣ ਪ੍ਰਹਾਰਤ ਕਰਹਿ ਸੁਮਾਰਾ, ਉਹ ਵੀ ਬਹੁਤ ਸਾਰੇ ਬਾਣਾਂ ਦਾ ਪ੍ਰਹਾਰ ਕਰ ਰਹੇ ਹਨ।
1: ਜਿਸ ਕੈ ਲਗ ਹੈ ਨਾ ਜਾਚੈ ਪਾਣੀ, ਗ੍ਰਹਿ ਤੁਰੰਗ ਹੋਏ ਪ੍ਰਾਣ ਹਾਨੀ।
0: ਜਿਹਦੇ ਉਹ ਤੀਰ ਵੱਜਦਾ, ਕਹਿੰਦੇ ਉਹ ਪਾਣੀ ਵੀ ਨਹੀਂ ਮੰਗਦਾ। ਫਿਰ ਉਹ ਤੀਰ ਭਾਵੇਂ ਕਲਗੀਧਰ ਪਾਤਸ਼ਾਹ ਦਾ ਚਲਾਇਆ ਹੋਵੇ ਅਤੇ ਭਾਵੇਂ ਭਾਈ ਸਾਹਿਬ ਸਿੰਘ ਦਾ। ਗੁਰੂ ਪਾਤਸ਼ਾਹ ਜੀ ਨੇ ਜਿਨ੍ਹਾਂ ਨੂੰ ਜੰਗ ਦੇ ਵਿੱਚ ਲੜਨ ਵਾਸਤੇ ਆਪ ਤੋਰਿਆ, ਉਹਨਾਂ ਦੇ ਵਿੱਚ ਵਰਤ ਕੇ ਵੀ ਤਾਂ ਆਪ ਹੀ ਜੰਗ ਕੀਤੀ ਹੈ ਨਾ, ਲੜੇ ਵੀ ਤਾਂ ਆਪ ਹੀ ਨੇ ਗੁਰੂ ਸਾਹਿਬ, ਵਰਤੇ ਤਾਂ ਆਪ ਹੀ ਨੇ, ਅਤੇ ਆਪ ਵਰਤਦੇ ਹੋਇਆ ਮਾਲਕ ਪਾ। ਜਦੋਂ ਜੇ ਗੁਰੂ ਸਾਹਿਬ ਇੱਕ ਹਾਥੀ ਦਾ ਮੱਥਾ ਭਾਈ ਬਚਿੱਤਰ ਸਿੰਘ ਤੋਂ ਪੜਵਾ ਸਕਦੇ ਨੇ, ਅਤੇ ਜਿਹੜੇ ਜੰਗ ਦੇ ਵਿੱਚ ਯੋਧਿਆਂ ਨੂੰ ਗੁਰੂ ਸਾਹਿਬ ਨੇ ਸੂਰਵੀਰਾਂ ਨੂੰ ਜੂਝਣ ਵਾਸਤੇ ਭੇਜਿਆ, ਮੁਕਾਬਲੇ ਵਾਸਤੇ ਭੇਜਿਆ, ਅਤੇ ਕੀ ਉਹਨਾਂ ਨੂੰ ਇੰਨਾ ਬਲ ਨਹੀਂ ਦੇ ਸਕਦੇ ਵੀ ਤੁਸੀਂ ਵੈਰੀ ਨੂੰ ਮਾਰ ਸਕੋ? ਸਤਿਗੁਰੂ ਆਪ ਹੀ ਆਪਣੀ ਕਲਾ ਵਰਤਾਉਂਦੇ ਨੇ, ਆਪ ਮਾਲਕ ਪਾਤਸ਼ਾਹ ਬਲ ਬਖਸ਼ਦੇ ਨੇ, ਅਤੇ ਜਿਹਦੇ ਉਹ ਬਾਣ ਜਿਹਦੇ ਉਹ ਤੀਰ ਵੱਜਦਾ, ਉਹ ਵੱਜਣ ਵਾਲਾ ਵੱਜੇ ਜਿਹਦੇ ਤੀਰ ਵੱਜਿਆ ਅਤੇ ਉਹ ਮੁੜ ਕੇ ਪਾਣੀ ਨਹੀਂ ਮੰਗਦਾ, ਵੱਜਦਿਆਂ ਸਾਰ ਧਰਤੀ 'ਤੇ ਡਿੱਗ ਪੈਂਦਾ ਅਤੇ ਧਰਤੀ 'ਤੇ ਡਿੱਗ ਆਪਣੇ ਪ੍ਰਾਣ ਗਵਾਹ ਜਾਂਦਾ ਹੈ।
1: ਸਿਰੰਦ ਸੂਬਾ ਅਭਿਮਾਨੀ ਬਿਸਮਿਓ ਖਾ ਜੀ ਵਜੀਦ।

0: ਤੇ ਹੁੰਦੀ ਮੈਂ ਨਹੀਂ ਵੇਖੀ, ਕਿਸੇ ਵੀ ਥਾਂ 'ਤੇ ਹੁੰਦੀ ਨਹੀਂ। ਔਰ ਤੁਸੀਂ ਜੀ ਅੱਜ ਤੱਕ ਦਾ ਗੁਰੂ ਸਾਹਿਬ ਦੇ ਵੇਲੇ ਤੋਂ ਲੈ ਕੇ ਅੱਜ ਤੱਕ ਦਾ ਇਤਿਹਾਸ ਪੜ੍ਹ ਲਓ, ਨਾ ਇੱਦਾਂ ਦੀ ਜੰਗ ਹੋਈ ਹੈ ਅਤੇ ਨਾ ਹੋ ਅਗਾਂਹ ਹੋਣੀ ਹੈ, ਕੋਈ ਮੁਕਾਬਲਾ ਨਹੀਂ ਇੱਦਾਂ ਦਾ ਹੋ ਸਕਦਾ। ਕਿੱਥੇ ਜੀ ਲੱਖਾਂ ਦੀ ਗਿਣਤੀ, ਕਿੱਥੇ ਹਜ਼ਾਰਾਂ ਦੀ ਗਿਣਤੀ, ਕੀ ਮੁਕਾਬਲਾ। ਹਾਂ ਜੇ ਮੰਨ ਲਓ 10 ਲੱਖ ਹੈ ਤਾਂ ਦੂਜੇ ਪਾਸੇ ਇਹ ਤਾਂ ਹੋ ਸਕਦਾ ਵੀ 7 ਲੱਖ ਹੋਵੇ, 8 ਲੱਖ ਹੋਵੇ, ਇਹ ਨਹੀਂ ਹੋ ਸਕਦਾ ਵੀ ਦੂਜੇ ਪਾਸੇ 2000 ਅਤੇ 3000 ਹੀ ਹੈ। ਇੱਕ ਪਾਸੇ 10 ਲੱਖ ਹੋਵੇ ਅਤੇ ਦੂਜੇ ਪਾਸੇ 40 ਹੋਣ, ਇਹ ਕਿਹੜੇ ਇਤਿਹਾਸ ਦੀ ਤੁਸੀਂ ਜੰਗ ਦੀ ਗੱਲ ਕਰੋਗੇ, ਕਿਹੜੇ ਜੰਗ ਦੀ। ਇੱਕੋ ਹੀ ਇੱਕ ਜੰਗ ਹੈ ਜਿਹੜੀ ਗੁਰੂ ਕਲਗੀਧਰ ਸਾਹਿਬ ਨੇ ਕੀਤੀ, ਅਤੇ ਇਸ ਜੰਗ ਦੇ ਬਰਾਬਰ ਦੂਜੀ ਜੰਗ ਦੁਨੀਆ 'ਤੇ ਹੈ ਹੀ ਕੋਈ ਨਹੀਂ, ਕੋਈ ਨਹੀਂ। ਹੁਣ ਉਹ ਵਜ਼ੀਦ ਖਾਂ ਖੁਦ ਆਪਣੇ ਮਨ 'ਚ ਸੋਚਦਾ, ਜਿੰਨੇ ਪਤਾ ਹੀ ਨਹੀਂ ਕਿੰਨੀਆਂ ਕੁ ਜੰਗਾਂ ਕੀਤੀਆਂ ਹੋਣਗੀਆਂ ਜੀ, ਸ਼ਾਹੀ ਫੌਜ ਦੇ ਸਿਰ 'ਤੇ, ਸ਼ਾਹੀ ਫੌਜ ਦੇ ਆਸਰੇ 'ਤੇ ਕਿੰਨੀਆਂ ਜੰਗਾਂ ਕੀਤੀਆਂ ਹੋਣਗੀਆਂ, ਕੋਈ ਅੰਦਾਜ਼ਾ ਹੀ ਨਹੀਂ। ਪਰ ਉਹ ਵਜ਼ੀਦ ਖਾਂ ਮਨ 'ਚ ਕੀ ਸੋਚ ਰਿਹਾ, ਬੜੀ ਘਮਸਾਨ ਦੀ ਜੰਗ ਹੋਈ ਹੈ, ਇੱਦਾਂ ਦੀ ਜੰਗ ਮੈਂ ਪਹਿਲਾਂ ਕਦੇ ਵੀ ਨਹੀਂ ਵੇਖੀ।
1: ਸਗਲੋ ਲਸ਼ਕਰ ਪ੍ਰੇਰਣ ਕਰਿਓ, ਨਰਹੋ ਅਗਰਹ ਵੈ ਕਿਓ ਮੰਡ ਰਿਓ।
0: ਤੇ ਉਹ ਆਪਣੇ ਸਾਰੇ ਲਸ਼ਕਰ ਨੂੰ ਪ੍ਰੇਰਦਾ ਵੀ ਤੁਸੀਂ ਲੜਦੇ ਕਿਉਂ ਨਹੀਂ, ਅੱਗੇ ਹੋ ਕੇ ਲੜੋ, ਕਿਉਂ ਆਪਦੇ ਮਨ 'ਚ ਡਰ ਧਾਰਨ ਕੀਤਾ ਹੈ। ਮਨ 'ਚ ਡਰ ਨਾ ਰੱਖੋ, ਸਗੋਂ ਡਰ ਛੱਡ ਕੇ ਤੇ ਅੱਗੇ ਹੋ ਕੇ ਮੁਕਾਬਲਾ ਕਰੋ।
1: ਤਗੀ ਤੋਪ ਸਤਿਗੁਰ ਕੇ ਦਲ ਤੇ, ਮਾਰਤ ਤੁਰਕਣ ਕੋ ਦਲ ਮਲ ਤੇ।
0: ਗੁਰੂ ਪਾਤਸ਼ਾਹ ਦੇ ਦਲ ਵੱਲੋਂ ਫਿਰ ਤੋਪ ਚਲਾਈ ਜਾਂਦੀ ਹੈ ਤੁਰਕਾਂ ਦੇ ਦਲ ਵੱਲ, ਅਤੇ ਉਹ ਜਿਹੜੀ ਚਲਾਈ ਹੋਈ ਤੋਪ ਹੈ ਫਿਰ ਤੁਰਕਾਂ ਦੇ ਦਲ ਨੂੰ ਮਲਦੀ ਜਾਂਦੀ ਹੈ। ਇਸ ਤਰ੍ਹਾਂ ਜੀ ਉਹ ਘਮਸਾਨ ਦੀ ਜੰਗ ਉੱਥੇ ਹੋ ਰਹੀ ਹੈ, ਕਿਵੇਂ ਉੱਥੇ ਸਾਰਾ ਮੁਕਾਬਲਾ ਚੱਲਦਾ ਹੈ। ਵਜ਼ੀਦ ਖਾਂ ਦਾ ਹੰਕਾਰ ਗੁਮਾਨ ਗੁਰੂ ਸਾਹਿਬ ਕਿਵੇਂ ਤੋੜਦੇ ਨੇ, ਜਾਂ ਉੱਥੇ ਹੋਰ ਕੀ ਕੌਤਕ ਵਰਤਾਉਂਦੇ ਨੇ ਆਪ ਸੰਗਤਾਂ। ਅਗਲੇਰੇ ਦੀਵਾਨਾਂ ਅੰਦਰ ਸਰਵਣ ਕਰੋ, ਗੀਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਬੁਲਾਓ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਠਾਕੁਰ ਤੁਮ ਪੈ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ, ਤੁਮਾਰ

ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤ ਜੀ ਸਹਾਏ, ਵਾਰ ਸ਼੍ਰੀ ਭਗਵਤ ਜੀ ਕੀ ਪਾਤਸ਼ਾਹੀ, ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰਿ ਗੋਬਿੰਦ ਨਾਉ ਸਿਮਰਾਉ ਸ਼੍ਰੀ ਹਰਿ ਰਾਏ, ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਦਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਰਨ ਉਣਦਿਆ ਵੈ ਤਾਏ, ਸਭ ਥਾਈਂ ਹੋਏ ਸਹਾਏ, ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈਂ ਹੋਏ ਸਹਾਏ, ਦਸਾਂ ਪਾਤਸ਼ਾਹੀ ਅੱਜ ਦੀ ਜੋਤ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ, ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਹਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇ ਗਵਾਈ ਦੇਖ ਕੇ ਆਨ ਡਿਠ ਕੀਤਾ, ਤਿਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇਤ ਸੀਸ ਦਿੱਤੇ ਬੰਦ ਬੰਦ ਕਟਵਾਏ, ਖੋਪੜੀਆਂ ਲੁਹਾਈਆਂ ਚਰਖੀਆਂ 'ਤੇ ਚੜ੍ਹੇ

ਚਿਤ ਆਵਣ ਕਾ ਸਦਕਾ ਸਰਬ ਸੁਖੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ।

ਸਾਹਿਬ ਜੀਓ ਮਹਾਰਾਜ, ਆਪ ਜੀਆਂ ਦੇ ਹਜ਼ੂਰ, ਆਪ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਰਾਤਰੀ ਵੇਲੇ ਦੇ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਕੀਰਤਨ ਲੜੀਵਾਰ ਗੁਰੂ ਇਤਿਹਾਸ ਕਥਾ ਵਿਚਾਰ 6 ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਜੀ ਕੀ ਅਰਦਾਸ ਹੈ ਜੀ। ਅੱਖਰ ਵਾਧਾ ਘਾਟਾ ਭੁਲਚੁੱਕ ਮਾਫ ਕਰਨੀਆਂ ਗਾਹਾਂ ਤੋਂ ਸਮਤ ਬਖਸ਼ਣੀ, ਦਰ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੇ, ਤਿਲ ਫੁੱਲ ਭਟਾਵਾਂ ਦਰ ਮਨਜ਼ੂਰ ਕਰਨੀਆਂ, ਯਾਤਰਾਵਾਂ ਸਫਲ ਕਰਨੀਆਂ, ਆਪਣੇ ਦਰੋਂ ਕਰੋ ਗੁਰਸਿੱਖੀ ਜੀਵਨ ਨਾਮ ਦਾਨ ਸ਼ਨਾ ਦੀਆਂ ਦਾਤਾਂ ਬਸ਼ਕਿਨ ਵਾਜਣਾ ਜੀ। ਸਤਿਗੁਰੂ ਜੀ ਆਪ ਜੀਆਂ ਦੇ ਹਜ਼ੂਰ ਪਵਿੱਤਰ ਕੜਾ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਏ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਆਪ ਜੀ ਕਰੋ ਕਿਰਪਾ, ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਅਤੇ ਸੂਝ ਬਖਸ਼ਣੀ। ਅੱਖਰ ਵਾਧਾ ਘਾਟਾ ਭੁਲਚੁੱਕ ਮਾਫ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਸਿੱਖ ਪੜ੍ਹਦੇ ਸੁਣ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੀ ਤਵੇ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਵੋਚ ਹੈ, ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ, ਆ ਕੀ ਰਹੇ ਨਾ ਖਵਾਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਖਵਾਰ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀਉ, ਚੱਕਰ ਚੇਨ ਅਰ ਬਰਣ ਜਾਤ ਅਰ ਪਾਤ ਨਹਿਨ ਜੇ, ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨਾ ਸਕਤ ਕਿਹੇ, ਆਚਲ ਮੂਰਤ ਅਨਭਉ ਪ੍ਰਕਾਸ਼ ਮਿਤੋਜ ਕਹੀਜੈ, ਕੋਟ ਇੰਦਰ ਇੰਦਰਾਣ ਸ਼ਾਹ ਸ਼ਹਾਣ ਗਣੀਜੈ, ਤ੍ਰਿਭਵਨ ਮਹੀਪ ਸੁਰ ਨਰ ਅਸੁਰ

ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਦੀਪ ਕੀ ਮਹਲਾ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤਾ ਕੀਏ ਕਰਤੇ ਕਾਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵਰੇ ਹੋ ਸਿਰਜਣ ਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਵਾਰੀ ਤੇ ਸੋਹਿਲਾ ਸਦਾ ਸੁਖ ਹੋਏ ਰਹਾਓ ਨਿਤ ਨਿਤ ਜਿਹੜੇ ਸੰਭਾਲਿਣ ਦੇਖੇ ਗਾ ਤੇ ਵਣਹਾਰ ਤ੍ਰਿਦਾਨ ਕੀਮਤ ਨਾ ਪਵੈ ਤੇ ਸਦਾ ਤੇ ਕਮਲ ਸੁਮਾਰ ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ ਦੇ ਉਹ ਸਜਣਾ ਸੀਸੜੀਆਂ ਜੋ ਹੋਵੈ ਸਾਹਿਬ ਸੁਮੇਲ ਘਰ ਕਰੇ ਉਹ ਪਹੁੰਚਾ ਸਦੜੇ ਨਿਤ ਪਵਨ ਸਦਣਾਰਾ ਸਿਮਰੀਏ ਨਾਨਕ ਸੇ ਦੇਵਨ ਰਾਗ ਸਾ ਮਹਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰੂ ਗੁਰੇ ਕੋਵੇ ਸਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਗ ਵਜਾਈ ਤੋਏ ਰਾਉ ਵਿਸਵੇ ਚਸਿਆ ਘੜੀਆਂ ਪੈਰਾਂ ਤਿੱਤੀ ਵਾਰੀ ਮਾਹੂਆ ਸੂਰਜੇ ਕੋਰੋ ਤਨੇਕ ਨਾਨਕ ਕਰਤੇ ਕੇਕੇ ਤੇ ਵੇਸ਼ ਰਾਗ ਧਨਾ ਸ੍ਰੀ ਮਹਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰ ਕਮ ਮੰਡਲ ਜਨ ਕਮੋਤੀ ਧੂਪ ਮਲਿਆਣ ਲੋ ਪਵਨ ਚਗਰੋ ਕਰੇ ਸਗਲ ਬਨ ਰਾਏ ਫੁਲੰਤ ਜੋਤ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਜੰਤ ਫੇਰੀ ਰਹਾਓ ਸਹਿਸ ਤਾਵ ਨੈ ਨਨ ਨੈਨੈ ਤੋਏ ਕੋ ਸਹਿਸ ਮੂਰਤ ਨਨਾ ਏਕ ਤੋਈ ਸਹਿਸ ਪਦ ਬਿਮਲ ਨਾਨ ਏਕ ਪਦ ਗੰਧ ਬਿਨ ਸਹਿਸ ਤਵ ਗਾਂਧ ਵਿਚਲਤ ਮੋਈ ਸਭ ਮੈਂ ਜੋਤ ਜੋਤ ਹੈ ਸੋ ਇਸ ਨੈ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿ ਸੁ ਪਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਆਨੰਦ ਨੋ ਮੋਏ ਆਏ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੇ ਕੋਏ ਜਾਂ ਤੇ ਤਿਰਨਾਏ ਵਸ ਰਾਗ ਗੌੜੀ ਹੋਰ ਵੀ ਮਹਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਲ ਸਾਧੂ ਖੰਡਰ ਖੰਡਾਏ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਆਰਲਿਵ ਮੰਡਲ ਮੰਡਾਏ ਕਰ ਸਾਧੂ ਅੰਜਲੀ ਪਨਵੱਡਾਏ ਕਰ ਡੰਡਾਉਤ ਪਨਵੱਡਾਏ ਰਹੋ ਸਾਕਤਾ ਰਸਾਧ ਨ ਜਾਣਿਆ ਤਨੇ ਅੰਤਰੋਂ ਅੰਮੇ ਕੰਡਾਏ ਜਿਉਂ ਜਿਉਂ ਚਲੈ ਚੁਬਹਿ ਦੁਖ ਪਾਵੈ ਜਮਕਾਲ ਸਹਿ ਸਿਰ ਡੰਡਾਏ ਹਰ ਜਨਾ ਰਰ ਨਾਮ ਸਮਾਣੇ ਦੁਖ ਜਨਮ ਮਰਨ ਭਉ ਖੰਡਾਏ ਅਵਿਨਾਸੀ ਪੁਰਖ ਪਾਇਆ ਪਰਮੇਸ਼ਵਰ ਬਹੁ ਸੋਭ ਖੰਡ ਬ੍ਰਹਿਮੰਡਾਏ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡ ਵੱਡਾਏ ਜਨ ਨਾਨਕ ਨਾਮ ਅਧਾ ਟੇਕ ਹੈ ਹਰ ਨਾਮ ਮੇ ਇਸ ਘੁਮੰਡਾਏ ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਆਂ ਖਾਟ ਚਲੋ ਅਰਲਾ ਆ ਗਏ ਬਸਨ ਸੁਹੇਲਾ ਆਉਦ ਕਟੈ ਦਿਨ ਸਿਰੈ ਨਾਰੇ ਮਰ ਗੁਰ ਮਲਕਾ ਸਵਾਰੇ ਰਹਾਓ ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆ ਵੈ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਆਜੋ ਹਰ ਗੁਰ ਤੇ ਮਨੇ ਬਸੇਰਾ ਨਿਜ ਕਰ ਮੈਲ ਪਾਵੋ ਸੁਸੈ ਜੇ ਬਉੜ ਨਾ ਹੋਏ ਗੋ ਫੇਰਾ

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਚ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਚ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਚ ਸਤਨਾਮ ਸ਼੍ਰੀ ਵਾਹਿ

ਪਾਈਐ ਗੁਰ ਬਿਨ ਮੁਕਤ ਨਾ ਹੋਏ। ਗੁਰ ਨਾਨਕ ਨਿਕਟ ਬਸੈ ਬਨਵਾਰੀ ਤਿੰਨ ਲਹਿਣਾ ਥਾਪ ਜੋਤ ਜਗ ਤਾਰੀ। ਲਹਿਣੇ ਪੰਥ ਧਰਮ ਕਾ ਕੀਆ ਅਮਰਦਾਸ ਪੱਲੇ ਕਉ ਦੀਆ। ਤਿੰਨ ਸ਼੍ਰੀ ਰਾਮਦਾਸ ਸੋਡੀ ਥਿਰ ਥੱਪਿਓ ਹਰ ਕਾ ਨਾਮ ਅਖੈ ਨਿਧ ਅਪਿਓ। ਅਪਿਓ ਹਰ ਨਾਮ ਅਖੈ ਨਿਧ ਚਹੁ ਜੁਗ ਗੁਰ ਸੇਵਾ ਕਰ ਫਲ ਲਹੀਅੰ। ਬੰਦੇ ਜੋ ਚਰਨ ਸਰਨ ਸੁਖ ਪਾਵੇ ਪਰਮਾਨੰਦ ਗੁਰਮੁਖ ਕਹੀਅੰ। ਪਰਤਖ ਦੇ ਪਾਰ ਬ੍ਰਹਮ ਸੁਆਮੀ ਆਦ ਰੂਪ ਪੋਖਣ ਪਰਣੰ। ਸਤਿਗੁਰ ਗੁਰ ਸੇਵ ਅਲਖ ਗਤ ਜਾਕੀ ਸ਼੍ਰੀ ਰਾਮਦਾਸ ਤਾਰਨ ਤਰਣੰ। ਜਿਹ ਅੰਮ੍ਰਿਤ ਬਚਨ ਬਾਣੀ ਸਾ

ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਓ, ਬਲੈ ਛਲਨ ਸਬਲ ਮਲਨ ਭਗਤ ਫਲਨ, ਕਾਨ ਕੁਅਰ ਨਹਿ ਕਲੰਕ ਬਜੀ ਡੰਕ, ਚੜੂ ਦਲ ਰਵਿੰਦ ਜੀਓ। ਰਾਮ ਰਵਨ ਦੁਸ਼ਟ ਰਾਮ ਰਵਨ ਦੁਰਤ ਦਮਨ, ਸਕਲ ਪਵਨ ਕੁਸਲ ਕਰਨ, ਸਰਬ ਭੂਤ ਆਪ ਹੀ ਦੇਵਾਦ ਦੇਵ, ਸਹਿਸ ਮੁਖ ਫਨਿੰਦ ਜੀਓ। ਜਰਮ ਕਰਮ ਮੱਛ ਕੱਛ ਹੋ ਬੁਰਾ, ਜਮੁਨਾ ਕੈ ਕੂਲ ਖੇਲ ਖਿਲਿਓ, ਜਿਨ ਗਿੰਦ ਜੀਓ। ਨਾਮ ਸਾਰ ਹੀਏ ਤਾਰ, ਤਜ ਬਿਕਾਰ ਮਨ ਗਿਅੰਤ।

ਸਤ ਕਹਿ ਨਾ ਸਕੈ ਕੋਉ ਤੂੰ ਕਦ ਕਾ ਬ੍ਰਹਮਾ ਵਿਸ਼ਨ ਸਿਰੇ ਤੈ ਅਗਨਤ ਤਿਨ ਕੋ ਮੋਹ ਭਇਆ ਮਨ ਮਦ ਕਾ ਚਵਰਾਸੀ ਹੀ ਲਖ ਜੋਨ ਉਪਾਈ ਰਿਜਕ ਦੀਆ ਸਭ ਹੂੰ ਕੋ ਤਦ ਕਾ ਸੇਵਕ ਕੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ ਕੀਆ ਖੇ।

ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆ ਸੋਈਏ ਸਭਨਾ ਦਾ ਵੇਸਾਹੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆ ਦੇ ਮਾਲਕ ਸਰਬੇ ਕਾਇਨਾਤ ਦੇ ਸਾਂਝੇ ਰਹਿਬਰ, ਜੁਗੋ ਜੁਗ ਅਟਲ ਚਵਰ ਛਤਰ ਤਖਤ, ਤਥਾ ਵਕਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਸਮਰੱਥ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਸਾਧ ਸੰਗਤ ਜੀ ਵਡਭਾਗੇ ਹੋ, ਜੋ ਅੰਮ੍ਰਿਤ ਵੇਲੇ ਦੇ ਦੀਵਾਨਾ ਅੰਦਰ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲ ਕਰ ਰਹੇ ਹੋ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਅੱਜ ਦਾ ਪਾਵਨ ਮੁਖਵਾਕ ਬਿਲਾਵਲ ਰਾਗ ਅੰਦਰ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ, ਜੋ ਸਤਿਗੁਰ ਜੀ ਕੀ ਬਾਣੀ ਪਾਵਨ ਅੰਗ 829 ਅਤੇ 830 ਉੱਪਰ ਸੁਭਾਇਮਾਨ ਹੈ। ਸਤਿਗੁਰ ਜੀ ਕਿਰਪਾ ਕਰਨ ਆਪਣੇ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣ ਜੀ। ਆਓ ਅੱਜ ਦੇ ਇਹ ਪਾਵਨ ਬਚਨ ਆਪਣੇ ਹਿਰਦਿਆਂ ਅੰਦਰ ਵਸਾਉਣ ਦਾ ਯਤਨ ਕਰੀਏ। ਬਿਲਾਵਲ ਮਹੱਲਾ ਪੰਜਵਾਂ, ਜੀਵੋ ਨਾਮ ਸੁਨੀ, ਜੋ ਸੋ ਪ੍ਰਸੰਨ ਭਏ ਗੁਰ ਪੂਰੇ।